ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਕਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੀ ਨਾ।

ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਭਰੀ ਸਿਉ ਕਹੀਐ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਣੀਆਂ ਮਨ ਮੋਹਨ ਸੁਰਗ ਮਸ਼ ਪਿਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇਈ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾਂ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇ ਵੱਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗੇ ਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀ ਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸੱਚ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

ਕਰਤਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵੈ ਤੁਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ।

ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ

ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੂਰੀ ਚਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ, ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਸ਼ਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸੇਵਕਨ ਕੋ ਸੈਵ ਗੁਣ ਸੁਖ ਦਿਓ, ਸਤਰਨ ਕੋ ਪਲ ਮੋ ਬਦ ਕੀਓ, ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸ ਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ

ਤਨਕ ਮਹਿ ਹਰਿ ਹੋ ਰਿੱਧ ਸਿੱਧ ਘਰ ਮੂਹ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹੱਥ ਦੈ ਲਿਹੋ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ

ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬਿਟਹਾ, ਜਿਸ ਦੀਆਂ

ਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਦ ਵਾਸੋ ਕੀਤੇ ਕਾਲ ਕੰਟੁਕ ਮਾਰਿਆ ਧੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨ

ਸਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ।

ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਭਉ ਜਲ ਬਿਖਮ ਅਸਗਾਹੋ ਗੁਰ ਸਬਦੀ ਪਾਰ ਪਾਹੇ।

ਨਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੋ ਦਿਆ ਹੈ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਓ ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ।

ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਦੇ ਚੜੇ ਆਰਿਆਂ ਨਾਲ ਚਿਰਾਏ ਗਏ ਸਿੱਖੀ ਸਿਦਕ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਪਵਿੱਤਰ ਕਮਾਈ ਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਜੀ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ।

ਬੇਨਤੀ ਜੋਦੜੀ ਸਤਿਗੁਰੂ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਆਪ ਜੀ ਦੀ ਅਪਾਰ ਕਿਰਪਾ ਦੇ ਸਦਕੇ ਸੰਧਿਆ ਵੇਲੇ ਦੇ ਸੋਹਣੇ ਦੀਵਾਨ ਸਜਾਏ ਗਏ। ਸਜਿਹੇ ਦੀਵਾਨਾਂ ਵਿੱਚ ਸੋਧਰ ਰਹਿਰਾਜ ਸਾਹਿਬ ਜੀ ਦੇ ਪਾਠ ਕੀਤੇ ਗਏ। ਸਤਿਗੁਰੂ ਜੀ ਪਾਠ ਪੜ੍ਹਦਿਆਂ ਆਪ ਜੀ ਸੇਵਕਾਂ ਕੋਲੋਂ ਬੇਅੰਤ ਪ੍ਰਕਾਰ ਦੀਆਂ ਤੁੱਟੀਆਂ ਹੋ ਜਾਂਦੀਆਂ ਹਨ। ਸਤਿਗੁਰੂ ਜੀ ਪਾਠ ਦਾ ਭਾਵ ਦਰ ਤੇ ਆਈਆਂ ਸਰਬਤ ਸਾਧ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ, ਇੰਟਰਨੈਟ ਤੇ ਸਰਵਣ ਕਰ ਰਹੀਆਂ ਸਰਬਤ ਸਾਧ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ, ਦਰ ਤੇ ਆਈਆਂ ਸਰਬਤ ਸਾਧ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨੀ, ਸਰਬਤ ਦੀਆਂ ਤਿਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀ, ਸਰਬਤ ਦੇ ਕਦਮ ਕਦਮ

ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਪੰਜਵਾਂ, ਸ਼ੰਤ ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਉ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਆਪ ਬੜੇ ਤੰਤਾਂ ਦੇ ਯੋਗ ਹੋ ਜਿਨ੍ਹਾਂ ਨੇ ਸ਼ਾਮਾਂ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਹਨ। ਸ੍ਰੀ ਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਹੈ ਸਾਰਿਆਂ 'ਤੇ, ਅਤੇ ਇਸ ਤਰ੍ਹਾਂ ਹੀ ਹਰ ਵੇਲੇ ਸ਼ਾਮ ਸਵੇਰੇ ਦਰਸ਼ਨ ਦੇਣ ਦੀ ਕਿਰਪਾਲਤਾ ਕਰੇ ਕਰੋ। ਅਤੇ ਹੁਣ ਸ਼ਾਮਾਂ ਦੇ ਪ੍ਰੋਗਰਾਮ ਇਸ ਪ੍ਰਕਾਰ ਹਨ। ਸਭ ਤੋਂ ਪਹਿਲਾਂ ਭਾਈ ਸੁਰਜੀਤ ਸਿੰਘ ਜੀ ਰਸੀਲਾ, ਉਹਨਾਂ ਦਾ ਰਾਗੀ ਜੱਥਾ ਕੀਰਤਨ ਕਰਨਗੇ 7 ਵਜੇ ਤੱਕ। 7 ਵਜੇ ਤੋਂ ਲੈ ਕੇ 7:45 ਵਜੇ ਤੱਕ ਕਥਾਵਾਚਕ ਭਾਈ ਸਕੱਤਰ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਉਸ ਤੋਂ ਬਾਅਦ 7:45 ਤੋਂ 8:30 ਵਜੇ ਤੱਕ ਭਾਈ ਰਸ਼ਪਾਲ ਸਿੰਘ ਜੀ ਦਾ ਜੱਥਾ ਕੀਰਤਨ ਸਰਵਣ ਕਰਾਉਣਗੇ। ਸੋ ਆਪ ਸਾਰਿਆਂ ਨੇ ਆਰਤੀ ਕੀਰਤਨ ਬੜੇ ਪਿਆਰ ਅਤੇ ਸਤਿਕਾਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਰੂਪਗੁਰੂ ਪ੍ਰਸਾਦ ਸੰਗਤ ਜੀ ਤੇ ਕੀਰਤਨ ਦੀ ਹਾਜ਼ਰੀ ਪ੍ਰਵਾਨ ਕਰਨੀ ਜੀ। ਆਓ ਹੁਣ ਸਮਾਂ ਹੋਇਆ ਹੈ ਲੜੀਵਾਰ ਕਥਾ ਦਾ ਪਾਈ ਸਕੱਤਰ ਸਿੰਘ ਜੀ ਤਿੰਨਾਂ ਪਾਸੋਂ ਜੋ ਲੜੀਵਾਰ ਕਥਾ ਚੱਲ ਰਹੀ ਹੈ ਸਰਵਣ ਕਰਦੇ ਹਾਂ ਜੀ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨਯੋਗ ਤਨ ਧਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਗਦੀ ਜੋਤ ਚਵਰ ਤਖਤ ਦੇ ਮਾਲਕ ਸਤਿਗੁਰ ਜੀ ਦੀ ਪਾਵਨ ਹਜ਼ੂਰੀ ਚ ਸਭਾਏ ਮਾਨ ਵਡਭਾਗੀ ਸਾਧ ਸੰਗਤ ਜੀਓ ਕਰੋ ਕਿਰਪਾ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹਾਂ ਜਿਨ੍ਹਾਂ ਨੂੰ ਸਤਿਗੁਰ ਜੀ ਨੇ ਉੱਦਮ ਬਖਸ਼ਿਆ ਹੈ, ਸਮਤ ਬਖਸ਼ੀ ਹੈ, ਕੁਝ ਪਲ ਗੁਰੂ ਗੋਦੀ ਅੰਦਰ ਸਭਾਏਮਾਨ ਹੋਣ ਦਾ ਬੈਠਣ ਦਾ ਸੁਭਾਗ ਮਾਲਕ ਨੇ ਬਖਸ਼ਿਸ਼ ਕੀਤਾ ਹੈ। ਵਡਭਾਗੇ ਜਿਹੜਿਆਂ ਨੇ ਸਤਿਕਾਰਯੋਗ ਗੁਰੂ ਕੇ ਕੀਰਤਨੀਆਂ ਪਾਸੋਂ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ, ਉਪਰੰਤ ਕੁਝ ਪਲਾਂ ਦੇ ਲਈ, ਕੁਝ ਸਮੇਂ ਦੇ ਲਈ ਸਤਿਗੁਰੂ ਜੀ ਦੀ ਚੱਲ ਰਹੀ ਲੜੀਵਾਰ ਵਿਚਾਰ ਚਰਚਾ ਇਸ ਮਹਾਨ ਖਜ਼ਾਨੇ ਵਿੱਚੋਂ ਜੋ ਰੋਜ਼ਾਨਾ ਚੱਲ ਰਹੀ ਹੈ ਉਹਦੇ 'ਤੇ ਆਪਾਂ ਕੁਝ ਮਿੰਟ ਵਿਚਾਰ ਕਰਨ ਦਾ ਯਤਨ ਕਰਾਂਗੇ। ਇਹ ਪਾਵਨ ਸ਼ਬਦ ਜੋ ਵਿਚਾਰ ਅਧੀਨ ਹੈ 1242 ਅੰਗ 'ਤੇ ਹੈ ਅਤੇ ਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਵਿੱਚ ਵੱਡੇ ਕੀਆਂ ਵਡਿਆਈਆਂ ਕੀਤੀਆਂ ਨੇ, ਉਹਦੀ ਸਿਫਸਲਾ ਕੀਤੀ ਹੈ ਅਤੇ ਉਹਦੀ ਸਿਫਸਲਾ ਕਰਨ ਦੀ ਸਾਨੂੰ ਪ੍ਰੇਰਨਾ ਦਿੱਤੀ ਹੈ। ਸੁਖੈਨ ਮਾਰਗ ਹੈ ਨਿਰੰਕਾਰ ਦੀ ਖੁਸ਼ੀ ਲੈਣ ਦੇ ਲਈ, ਜੀਵਨ ਨੂੰ ਸਫਲਾ ਕਰਨ ਦੇ ਲਈ ਕਿ ਨਿਰੰਕਾਰ ਦੇ ਨਾਮ ਨਾਲ ਜੁੜਿਆ ਜਾਏ। ਉਹਦਾ ਹੋਰ ਕੋਈ ਸ਼ਰੀਕ ਨਹੀਂ, ਉਹ ਆਪਣੇ ਆਪ ਵਰਗਾ ਆਪ ਹੀ ਹੈ, ਕਿਸੇ ਹੋਰ ਨਾਲ ਉਪਮਾ ਨਹੀਂ ਦਿੱਤੀ ਜਾ ਸਕਦੀ। ਸੰਸਾਰ ਦੇ ਜਿੰਨੇ ਖਜ਼ਾਨੇ ਨੇ ਸਾਰਿਆਂ ਦਾ ਮਾਲਕ ਉਹ ਮਾਲਕ ਆਪ ਹੈ ਅਤੇ ਜਿਸ 'ਤੇ ਤੁੱਟਦਾ ਹੈ ਉਸਨੂੰ ਆਪਣੇ ਭੰਡਾਰਿਆਂ ਦੀਆਂ, ਆਪਣੇ ਖਜ਼ਾਨਿਆਂ ਦੀਆਂ ਚਾਬੀਆਂ ਬਖਸ਼ ਦਿੰਦਾ ਹੈ। ਇਸ ਤੋਂ ਪਹਿਲਾਂ ਕਿ ਆਪਾਂ ਪੰਕਤੀ ਬਾਈ ਪੰਕਤੀ ਇਹ ਸ਼ਬਦ ਹੀ ਵਿਚਾਰ ਕਰੀਏ, ਅੱਜ ਦਾ ਦਿਹਾੜਾ ਖਾਸ ਹੈ ਕਿਉਂਕਿ ਸਿੱਖ ਜਗਤ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅੱਜ ਦੇ ਦਿਹਾੜੇ ਸ਼ਹਾਦਤ ਨੂੰ ਆਪਣੇ ਗੜ ਲਾਇਆ ਸੀ। ਇਹ ਮਹਾਨ ਸ਼ਖਸੀਅਤ ਹੈ ਜਿਸ ਨੇ ਪੰਜਾਬ ਦੀ ਧਰਤੀ ਤੋਂ ਜ਼ੁਲਮ ਦਾ ਝੰਡਾ ਪੁੱਟ ਕੇ ਖਾਲਸਾਈ ਝੰਡਾ ਚਲਾਇਆ ਸੀ। ਉਹ ਸਰਹੰਦ ਜਿਸ ਨੂੰ ਹਿੰਦ ਦਾ ਸਿਰ ਮੰਨਿਆ ਜਾਂਦਾ ਸੀ, ਵਜੀਦ ਖਾਂ ਜੀ ਦਾ ਸੂਬਾ ਸੀ, ਬੜਾ ਨਾਂ ਸੀ, ਬੜਾ ਜ਼ਾਲਮ ਅਤੇ ਬੜਾ ਜ਼ਬਰਦਸਤ ਸੀ। ਉਸ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਕਿਉਂਕਿ ਇਸ ਸਰਹੰਦ ਨੇ ਸਾਹਿਬਜ਼ਾਦਿਆਂ 'ਤੇ ਜ਼ੁਲਮ ਕੀਤਾ ਸੀ। ਸੋ ਉਸ ਮਹਾਨ ਸ਼ਖਸੀਅਤ ਨੂੰ ਸ਼ਰਧਾ ਦੇ ਤੌਰ 'ਤੇ ਯਾਦ ਕੀਤਾ ਜਾ ਰਿਹਾ ਹੈ। ਉਹਨਾਂ ਦੇ ਜੀਵਨ 'ਤੇ ਥੋੜ੍ਹੀ ਜਿਹੀ ਝਾਤ ਪਾ ਲਈਏ ਕਿਉਂਕਿ ਜ਼ਰੂਰੀ ਹੈ, ਅੱਜ ਦਾ ਇਤਿਹਾਸਕ ਦਿਹਾੜਾ ਹੈ। ਇਹ ਸ਼ਖਸੀਅਤ ਜੰਮੂ ਕਸ਼ਮੀਰ ਦੇ ਇਲਾਕੇ 'ਚ, ਬਾਰਾਮੂਲਾ ਦੇ ਇਲਾਕੇ 'ਚ ਇਹਨਾਂ ਦਾ ਜਨਮ ਹੁੰਦਾ ਹੈ। ਰਾਜਪੂਤ ਘਰਾਣਾ ਹੈ, ਚੰਗੇ ਸਰ ਦੇ ਘਰ ਵਿੱਚੋਂ ਨੇ, ਘੋੜ ਸਵਾਰੀ ਇਹਨਾਂ ਦੇ ਸ਼ੌਕ ਹੈ, ਸ਼ਿਕਾਰ ਖੇਡਣਾ ਇਹਨਾਂ ਦੇ ਪਰਿਵਾਰ ਦਾ ਸ਼ੌਕ ਹੈ, ਚੰਗਾ ਤੀਰ ਅੰਦਾਜ਼ ਹੈ, ਚੰਗਾ ਨੇਜੇਬਾਜ਼ ਹੈ, ਤਲਵਾਰ ਦਾ ਧਨੀ ਹੈ। ਲੇਕਿਨ ਕਈ ਵਾਰ ਜ਼ਿੰਦਗੀ ਦੇ ਵਿੱਚ ਕੁਝ ਤਬਦੀਲੀਆਂ ਆਉਂਦੀਆਂ ਨੇ, ਕੁਝ ਯਕਦਮ ਜ਼ਿੰਦਗੀ ਨੂੰ ਮੋੜ ਆ ਜਾਂਦਾ ਹੈ। ਇਸੇ ਤਰ੍ਹਾਂ ਇਹਦੇ ਜੀਵਨ ਵਿੱਚ ਮੋੜ ਆਇਆ ਹੈ।
ਸ਼ਿਕਾਰ ਖੇਡਦਿਆਂ ਖੇਡਦਿਆਂ ਮਨ ਨੂੰ ਉਪਰਾਮ ਹੋਇਆ ਹੈ ਤੇ ਆਪਣੇ ਤੀਰ ਭੰਨ ਦਿੱਤੇ, ਤਲਵਾਰ ਸੁੱਟ ਦਿੱਤੀ, ਘਰ ਪਹੁੰਚ ਗਿਆ। ਲਗਾਤਾਰ ਮਨ ਵਿੱਚ ਇੱਕ ਵਿਰਾਗ ਪੈਦਾ ਹੋ ਗਿਆ, ਜੀਆਂ ਨੂੰ ਮਾਰਨਾ ਚੰਗੀ ਬਾਤ ਨਹੀਂ। ਦਿਨ ਰਾਤ ਇਸ ਵਿਰਾਗ ਵਿੱਚ ਹੈ, ਉਹ ਖੇੜਾ ਉਹ ਖੁਸ਼ੀ ਜਾਂਦੀ ਰਹੀ। ਪਿੰਡ ਵਿੱਚ ਕੋਈ ਮਹਾਤਮਾ ਆਏ, ਉਹਨਾਂ ਦਾ ਸੰਗ ਹੋ ਗਿਆ, ਉਹਨਾਂ ਦੇ ਨਾਲ ਹੀ ਚਲੇ ਗਏ। 16 ਸਾਲ ਦੀ ਉਮਰ ਕੁਛ ਵਿਦਵਾਨਾਂ ਨੇ ਲਿਖੀ ਹੈ, ਕੁਝ ਨਹੀਂ ਥੋੜ੍ਹਾ ਬਹੁਤਾ ਵੱਧ ਘੱਟ ਵੀ ਕੀਤਾ ਹੈ। ਇਹਨਾਂ ਨੇ ਇੱਕ ਗੁਰੂ ਧਾਰਨ ਕੀਤਾ, ਉਹਦੇ ਤੋਂ ਦੂਸਰਾ, ਦੂਜੇ ਤੋਂ ਤੀਜਾ, ਤਿੰਨ ਚਾਰ ਗੁਰੂ ਧਾਰਨ ਕੀਤੇ। ਹਿੰਦੁਸਤਾਨ ਦੇ ਵੱਖੋ ਵੱਖਰੇ ਇਲਾਕਿਆਂ ਵਿੱਚ ਵਿਚਰਿਆ ਹੈ, ਭਰਮਣ ਵੀ ਕੀਤਾ ਹੈ। ਅਖੀਰਲਾ ਜੋਗੀ ਔਗੁਰ ਨਾਥ ਨਾਲ ਵਾਹ ਪਿਆ, ਉਹਦੀ ਬੜੀ ਪ੍ਰਸਿੱਧੀ, ਬਹੁਤ ਕੁਝ ਇਸ ਨੂੰ ਸਿਖਾ ਕੇ ਗਿਆ, ਉਹਦੇ ਕੋਲੋਂ ਬੜੇ ਗੁਰ ਲਏ, ਬੜੀ ਸੇਵਾ ਕੀਤੀ ਉਹਦੀ। ਅਖੀਰ ਇਸਨੇ ਪੜਾਅ ਕੀਤਾ ਹੈ ਜਿਸ ਨੂੰ ਅੱਜ ਕੱਲ੍ਹ ਅਸੀਂ ਹਜ਼ੂਰ ਸਾਹਿਬ ਕਹਿੰਦੇ ਹਾਂ, ਅਬਚਲ ਨਗਰ ਨਦੇੜ। ਇੱਥੇ ਗੋਦਾਵਰੀ ਦੇ ਕੰਢੇ ਤੇ ਡੇਰਾ ਹੈ ਤੇ ਬੜੀ ਦੂਰ ਤੱਕ ਇਹਦੀ ਹੈ ਧੁੰਮ ਪਈ ਹੋਈ। ਲੋਕ ਆਉਂਦੇ ਨੇ ਇਹਦੇ ਕੋਲੋਂ ਆਪਣੀਆਂ ਮੰਗਾਂ ਲੈ ਕਰਕੇ, ਇਹ ਉਹਨਾਂ ਦੇ ਹੱਲ ਵੀ ਕਰਦਾ ਹੈ। ਜਾਦੂ ਟੂਣੇ ਤਾਂਤਰ ਕੇ ਕਾਫੀ ਕਹਿੰਦੇ ਇਹਦੇ ਕੋਲ ਕੁਛ ਸ਼ਕਤੀਆਂ ਸਨ, ਲਿਖਣ ਵਾਲਿਆਂ ਨੇ ਬਾਤ ਲਿਖੀ ਹੈ। ਬੜੀ ਦੂਰ ਤੋਂ ਦਸਮ ਪਾਤਸ਼ਾਹ ਜਦੋਂ ਇਸ ਇਲਾਕੇ ਨੂੰ ਜਾ ਰਹੇ ਨੇ ਤੇ ਇੱਕ ਖਬਰ ਮਿਲੀ, ਕਿਉਂਕਿ ਗੁਰੂ ਸਾਹਿਬਾਨ ਨੂੰ ਸ਼ੌਕ ਸੀ ਅਜਿਹੇ ਲੋਕਾਂ ਨੂੰ ਮਿਲਣ ਦਾ। ਪਤਾ ਇਹ ਲੱਗਾ ਵੀ ਉਹ ਆਏ ਗਏ ਸਾਧੂ ਦੀ ਬੜੀ ਬੇਇੱਜ਼ਤੀ ਕਰਦਾ ਹੈ, ਬੜੀ ਬੇਅਦਬੀ ਕਰਦਾ ਹੈ, ਬੜੀ ਪਹੁੰਚੀ ਰੂ ਲੋਕਾਂ ਦੇ ਹਿਸਾਬ ਨਾਲ। ਲੋਕ ਉਹ ਤੋਂ ਭੈ ਭੀਤ ਵੀ ਸਨ, ਡਰਦੇ ਵੀ ਸਨ ਤੇ ਡਰਦੇ ਪੂਜਦੇ ਵੀ ਸਨ। ਗੁਰੂ ਨਾਨਕ ਦਾ ਮਿਸ਼ਨ ਹੈ ਕਿ ਵਿਹਲੜ ਸਾਧ ਜਿਹੜੇ ਨੇ ਇਹ ਗੁਰੂ ਨਾਨਕ ਦੇਵ ਮਹਾਰਾਜ ਦੀ ਵਿਚਾਰਧਾਰਾ ਤੇ ਫਿੱਟ ਨਹੀਂ ਬਹਿੰਦੇ। ਕਿੱਡਾ ਵੱਡਾ ਡੇਰੇਦਾਰ ਹੋਵੇ ਜੇ ਕਿਰਤ ਨਹੀਂ ਕਰਦਾ, ਗੁਰੂ ਨਾਨਕ ਨੂੰ ਭਾਉਂਦਾ ਨਹੀਂ, ਕਿਉਂਕਿ ਉਹਨਾਂ ਸਾਨੂੰ ਸਮਝਾਉਣਾ ਕੀਤਾ ਸੀ। ਸੱਜਣ ਜਿਹੇ ਠੱਗ ਜੋ ਲੰਗਰ ਲਾ ਕੇ ਬੈਠੇ ਸਨ, ਨਹੀਂ ਚਾਹੀਦੇ ਜੇ ਕਿਰਤ ਨਹੀਂ ਕਰਦੇ, ਲੋਕਾਂ ਦੇ ਟੁਕੜਿਆਂ ਦੇ ਪਾਲਣ ਵਾਲੇ ਦੇ ਅੱਗੇ ਜਾ ਕਰਕੇ ਅਸੀਂ ਮੱਥੇ ਟੇਕੀ ਜਾਂਦੇ। ਸਾਨੂੰ ਬਹੁਤੀ ਵਾਰੀ ਭੁਲੇਖਾ ਲੱਗ ਜਾਂਦਾ ਕਿ ਫਲਾਣੇ ਸਾਧ ਦੀ ਬੜੀ ਗੱਲ ਹੈ, ਉੱਥੇ ਜਲੇਬੀਆਂ ਦਾ ਲੰਗਰ ਲੱਗਦਾ, ਦੇਸੀ ਘਿਓ ਦੀਆਂ ਜਲੇਬੀਆਂ, ਅਸੀਂ ਤੁਰ ਪਏ ਟਰਾਲੀਆਂ ਦੇ ਟਰਾਲੀਆਂ ਲੱਧ ਕੇ। ਪਰ ਗੁਰਮਤ ਵਿਚਾਰਧਾਰਾ ਸਮਝਦੇ ਨੇ ਕਿ ਉੱਥੇ ਜਿਹੜਾ ਲੰਗਰ ਗੁਰੂ ਕੇ ਜਲੇਬੀਆਂ ਜਿਹਨੂੰ ਕਹਿ ਦਿੰਦੇ ਹਾਂ, ਉਹ ਤੁਹਾਡੇ ਲੰਗਰ ਤੁਹਾਡੇ ਹੀ ਘਰੋਂ ਘਿਓ ਗਿਆ, ਤੁਹਾਡੇ ਘਰੋਂ ਹੀ ਸਾਰਾ ਪਦਾਰਥ ਗਏ, ਗ੍ਰਿਸਤੀ ਵੱਲੋਂ ਹੀ ਸਭ ਕੁਝ ਜਾਂਦਾ ਹੈ, ਨਾ ਬਾਬੇ ਦਾ ਹੋ ਜਾਂਦਾ ਹੈ, ਉਹ ਤੇ ਤੁਹਾਡੇ ਟੁਕੜਾਂ ਦੇ ਪੜਨ ਵਾਲੇ। ਇਸ ਲਈ ਬਾਬੇ ਨਾਨਕ ਨੇ ਅਜਿਹੇ ਲੋਕਾਂ ਨੂੰ ਮੂੰਹ ਨਹੀਂ ਸੀ ਲਾਇਆ, ਬਲਕਿ ਇੱਕ ਬਾਤ ਸਮਝਾਉਣਾ ਕੀਤੀ ਸੀ ਕਿ ਜਿੱਥੇ ਕੋਈ ਵਿਗੜਿਆ ਸਾਧੂ ਟੱਕਰਿਆ ਨਾ, ਉਹਨੂੰ ਆਪਣੇ ਨਾਮ ਦੀ ਦਾਤ ਦੇ ਕਰਕੇ, ਉਹਨੂੰ ਸਮਤ ਦੇ ਕਰਕੇ ਤੇ ਆਪਣੇ ਵਲਗਣੇ ਵਿੱਚ ਲਿਆ ਕਰਕੇ ਸਿੱਖ ਧਰਮ ਦਾ ਪ੍ਰਚਾਰਕ ਨੀਯਤ ਕਰਦੇ ਰਹੇ। ਸੱਜਣ ਠੱਗ ਵੀ ਪ੍ਰਚਾਰਕ ਨੀਯਤ ਕੀਤਾ ਗਿਆ ਸੀ, ਉਹਦਾ ਡੇਰਾ ਕਿਸੇ ਵੇਲੇ ਕਤਲਗਾਹ ਸੀ। ਉਹ ਬਾਬੇ ਦੇ ਸ਼ਬਦ ਸੁਣਨ ਤੋਂ ਬਾਅਦ ਧਰਮਸ਼ਾਲਾ ਬਣ ਗਿਆ ਸੀ। ਇਹੀ ਬਾਤ ਦਸਮ ਪਾਤਸ਼ਾਹ ਜੀ ਨੂੰ ਪਤਾ ਲੱਗਾ ਵੀ ਉੱਥੇ ਵਿਗੜਿਆ ਹੋਇਆ ਸਾਧ ਹੈ, ਤੇ ਆਪਣੇ ਖਾਲਸੇ ਨੂੰ ਸਮਝਾਉਣ ਹਿੱਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੌਤਕ ਕੀਤਾ ਸੀ, ਉਹਦੇ ਡੇਰੇ 'ਚ ਜਾ ਕਰਕੇ ਆਪਣਾ ਪੜਾਅ ਕੀਤਾ ਹੈ। ਤੇ ਉਸ ਪੜਾਅ ਦੌਰਾਨ ਆਪ ਉੱਥੇ ਡੇਰੇ 'ਚ ਨਹੀਂ, ਉਹਦੇ ਤਖ਼ਤ 'ਤੇ ਜਾ ਕੇ ਸਭਾਇਮਾਨ ਹੋ ਗਏ, ਚੇਲੇ ਭੱਜੇ ਭੱਜੇ ਗਏ, ਗੁਰੂ ਨੂੰ ਜਾ ਕੇ ਦੱਸਿਆ ਕੋਈ ਇਸ ਤਰ੍ਹਾਂ ਦਾ ਸ਼ਸਤਰਧਾਰੀ ਵਿਅਕਤੀ ਆ ਕੇ ਤੇਰੇ ਆਸਣ 'ਤੇ ਬੈਠ ਗਿਆ, ਉਹਦੇ ਨਾਲ ਬਹੁਤ ਸਾਰੇ ਉਹਦੇ ਚੇਲੇ ਨੇ, ਉਹਨਾਂ ਕੋਲ ਕਿਰਪਾਨਾਂ ਨੇ, ਉਹਨਾਂ ਬੱਕਰੇ ਝਟਕਾ ਦਿੱਤੇ ਨੇ, ਤੇਰੇ ਡੇਰੇ ਨੂੰ ਪਲੀਤ ਕਰ ਦਿੱਤਾ, ਇਹ ਬੜਾ ਕੁਝ ਹੋਇਆ। ਤੁਸੀਂ ਸੁਣਿਆ ਹੋਏਗਾ ਮੈਂ ਸ਼ਹੀਦੀ ਵੱਲ ਨੂੰ ਤੁਰਨਾ। ਖੈਰ ਆਇਆ, ਬੜਾ ਗੁੱਸੇ ਵਿੱਚ ਆਇਆ, ਆਪਣੇ ਵੱਲੋਂ ਬੜੀਆਂ ਤਾਕਤਾਂ ਵਰਤਾਉਣ ਦਾ ਯਤਨ ਕੀਤਾ ਹੈ, ਪਰ ਖਿਆਲ ਕਰੇ ਗੁਰੂ ਕੇ ਹਜ਼ੂਰੀ 'ਚ ਕੋਈ ਉਹਦੀ ਬਾਤ ਨਾ ਚੱਲੀ।
ਅਖੀਰ ਢੇਰੀ ਹੋ ਗਿਆ। ਸ਼ਹਿਨਸ਼ਾਹ ਦੇ ਪਾਵਨ ਚਰਨਾਂ ਚ ਕਹਿਣ ਲੱਗਾ, ਬਖਸ਼ ਲਓ, ਤੁਸੀਂ ਪੁੱਜੀ ਹੋਈ ਸ਼ਖਸੀਅਤ ਹੋ, ਰਹਿਮਤ ਵਰਤਾਇਓ। ਕਹਿਣ ਲੱਗੇ, ਤੂੰ ਕੌਣ ਹੈ? ਕਹਿਣ ਲੱਗਾ, ਜਿਵੇਂ ਤੁਹਾਡਾ ਬੰਦਾ, ਬੰਦੇ ਤੋਂ ਪਾਓ ਗੁਲਾਮ, ਮੈਂ ਤੁਹਾਡਾ ਗੁਲਾਮ ਹਾਂ। ਫਿਰ ਇਸ ਗੁਲਾਮ ਨੇ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਤਸਲੀਮ ਕੀਤਾ ਅਤੇ ਗੁਰੂ ਪਾਤਸ਼ਾਹ ਨੇ ਸਮਝਾਇਆ, ਜਿਹੜੀ ਕਤਲੋਗਾਰ ਤੋਂ ਤੂੰ ਡਰਦਾ, ਜਿਹੜੇ ਖੂਨ ਖਰਾਬੇ ਤੋਂ ਤੂੰ ਕਹਿੰਦਾ ਮੇਰਾ ਡੇਰਾ ਭਰੋਸਿਆ ਗਿਆ ਹੈ, ਕਦੀ ਝਾਤ ਮਾਰ ਪਏ ਹਿੰਦੁਸਤਾਨ ਦੇ ਕੋਨੇ ਕੋਨੇ ਚ ਮਜ਼ਲੂਮਾਂ ਤੇ, ਕਿੰਨਾ ਜ਼ੁਲਮ ਹੁੰਦਾ, ਕਿੰਨਾ ਲਹੂ ਰੁੱਟਦਾ ਹੈ ਰੋਜ਼, ਕਿੰਨੇ ਲੋਕ ਮਾਰੇ ਜਾਂਦੇ ਨੇ, ਕਿੰਨੇ ਗਰੀਬ ਲੁੱਟੇ ਜਾਂਦੇ ਨੇ, ਤੇ ਤੂੰ ਸੰਸਾਰ ਨਾਲੋਂ ਨਾਤਾ ਤੋੜ ਕੇ ਬੈਠਾ ਹੋਇਆ। ਇਹ ਤੇ ਧਰਮੀ ਵਿਅਕਤੀ ਦਾ ਕੰਮ ਹੁੰਦਾ ਹੈ, ਜਿੱਥੇ ਜ਼ੁਲਮ ਦਾ ਤਸ਼ੱਦਦ ਹੁੰਦਾ ਹੋਵੇ ਨਾ, ਉਹਦੇ ਖਿਲਾਫ਼ ਜੂਝਣਾ ਸਾਡਾ ਫਰਜ਼ ਬਣਦਾ ਹੈ। ਕਹਿਣ ਲੱਗਾ, ਰਹਿਮਤ ਵਰਤਾਓ, ਆਪਣੀ ਸਮਤ ਬਖਸ਼ ਦਿਓ। ਦਸਮ ਪਿਤਾ ਜੀ ਨੇ ਖੰਡੇ ਕੀ ਪੌਲ ਛਕਾ ਕਰਕੇ ਉਹਨੂੰ ਗੁਰੂ ਕਾ ਸਿੰਘ ਬਣਾਇਆ ਹੈ। ਖੰਡੇ ਕੀ ਪੌਲ ਤੋਂ ਬਾਅਦ ਨਾਮ ਉਹਦਾ ਗੁਰਬਖਸ਼ ਸਿੰਘ, ਕੁਝ ਸਾਕੀਕਾਰਾਂ ਨੇ ਇਤਿਹਾਸਕਾਰਾਂ ਨੇ ਲਿਖਿਆ, ਪਰ ਪ੍ਰਚਲਿਤ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਹੋਇਆ। ਥੋੜਾ ਚਿਰ ਕਲਗੀਧਰ ਪਾਤਸ਼ਾਹ ਦੀ ਹਜ਼ੂਰੀ ਮਿਲੀ, ਬਹੁਤਾ ਲੰਮਾ ਸਮਾਂ ਨਹੀਂ, ਲੇਕਿਨ ਸੱਚੇ ਪਾਤਸ਼ਾਹ ਦੀ ਸਵੱਲੀ ਨਜ਼ਰ, ਇਹਦੇ ਕੋਲੋਂ ਕੋਈ ਖਾਸ ਮਕਸਦ ਲੈਣਾ ਚਾਹੁੰਦੇ ਨੇ, ਕੰਮ ਕਰਵਾਉਣਾ ਚਾਹੁੰਦੇ ਨੇ ਥਾਪੜਾ ਦੇ ਕਰਕੇ। ਇਹ ਵਾਰ ਵਾਰ ਮੰਗਦਾ, ਮੈਨੂੰ ਸੱਚੇ ਪਾਤਸ਼ਾਹ ਕੋਈ ਸੇਵਾ ਦਿਓ, ਮੇਰੇ ਕੋਲੋਂ ਤੁਸੀਂ ਇਸ ਤਰ੍ਹਾਂ ਦਾ ਕਰਮ ਕਰਵਾ ਲਓ। ਸ਼ਹਿਨਸ਼ਾਹ ਨੇ ਇਹਨੂੰ 25 ਸਿੱਖ ਦਿੱਤੇ, 5 ਤੀਰ ਦਿੱਤੇ ਅਤੇ 5 ਪਿਆਰੇ ਨਾਲ ਤੋਰੇ ਵੀ ਹਮੇਸ਼ਾ ਇਹਨਾਂ ਦੀ ਰਹਿਨੁਮਾਈ ਵਿੱਚ ਰਹਿਣਾ ਹੈ, ਅਤੇ ਤੂੰ ਪੰਜਾਬ ਦੀ ਧਰਤੀ ਤੋਂ ਜਿੱਥੇ ਜਿੱਥੇ ਤੈਨੂੰ ਜ਼ੁਲਮ ਕਰਨ ਵਾਲਾ ਜ਼ਾਲਮ ਦਿਸਦਾ ਹੈ, ਉਹਨਾਂ ਨੂੰ ਸੋਧਾ ਲਾਉਣਾ ਹੈ। ਹੁਣ ਏਡੀ ਵੱਡੀ ਹਕੂਮਤ ਹੋਵੇ, ਸਿਰਫ 25 ਸਿੰਘ, 5 ਪਿਆਰਿਆਂ ਦੀ ਅਗਵਾਈ, ਮੁਖੀਆ ਇਹਨੂੰ ਦਲ ਦਾ ਥਾਪ ਦਿੱਤਾ ਹੋਵੇ, ਆਪਣੇ ਸ਼ਸਤਰ ਦੇ ਕੇ, ਨਵਾਜ ਕੇ, ਪਿਆਰ ਦੇ ਕੇ ਅਤੇ ਪੰਜਾਬ ਦੇ ਵੱਖੋ ਵੱਖਰ ਇਲਾਕਿਆਂ ਦੇ ਨਾਂ ਹੁਕਮਨਾਮੇ ਭੇਜੇ। ਬੰਦਾ ਸਿੰਘ ਬਹਾਦਰ ਆ ਰਿਹਾ ਪੰਜਾਬ ਦੀ ਧਰਤੀ 'ਤੇ, ਇਹਦਾ ਸਾਥ ਦੇਣਾ ਹੈ। ਬਸ ਇਹ ਜਿਉਂ ਤੁਰਿਆ ਹੈ, ਗੁਰੂ ਕੇ ਸਿੱਖ ਮਿਲਦੇ ਗਏ, ਮਿਲਦੇ ਗਏ, ਜਥਾ ਭਾਰੀ ਹੁੰਦਾ ਗਿਆ, ਇਉਂ ਕਹਿ ਰਹੀ ਇੱਕ ਲੋਹੇ ਦਾ ਸੁਹਾਗਾ ਬਣ ਗਿਆ, ਜਿਹਦੇ ਨੂੰ ਤੁਰਿਆ, ਜਿਹੜੇ ਸ਼ਹਿਰ ਵਿੱਚ ਇਹਨੂੰ ਗੁਰੂ ਕੇ ਵਿਰੋਧੀ ਦਿਸੇ, ਜ਼ੁਲਮ ਕਰਨ ਵਾਲੇ ਦਿਸੇ, ਸੋਧਾ ਲਾਉਂਦਾ ਹੋਇਆ ਸ਼ਹਿਰ ਜਿੱਤਦਾ ਜਿੱਤਦਾ ਜਿੱਤਦਾ ਸਰਹੰਦ ਦੇ ਮੋਢਾ ਕੇ ਬਹਿ ਗਿਆ। ਮਾਝੇ ਮਾਲਵੇ ਦੁਆਬੇ ਵਿੱਚੋਂ ਬੜੇ ਸਿੱਖ, ਕਿਉਂਕਿ ਅਜੇ ਕੱਲ੍ਹ ਦੀ ਬਾਤ ਹੈ, ਕਲਗੀਧਰ ਪਾਤਸ਼ਾਹ ਦੇ ਨੰਨੇ ਬੱਚੇ, ਸੀਰ ਖੋਰ ਦੁੱਧ ਪੀਣ ਵਾਲੇ, ਸਰਹੰਦੀਆਂ ਦੀਵਾਰਾਂ ਵਿੱਚ ਚਿਣੇ ਗਏ ਸਨ। ਲੋਕਾਂ ਦਾ ਸਰਹੰਦ ਪ੍ਰਤੀ ਬਹੁਤ ਗੁੱਸਾ ਸੀ, ਮੈਂ ਤਾਂ ਹੁਣ ਤੱਕ ਵੇਖਿਆ, ਅਜੇ ਵੀ ਪੁਰਾਣੇ ਬਜ਼ੁਰਗ ਜਿਨ੍ਹਾਂ ਨੇ ਗਾਥਾ ਸੁਣੀ, ਕਿਉਂਕਿ ਗੁਰੂ ਮਾਰੀ ਸਰਹੰਦ ਕਿਹਾ ਗਿਆ ਸੀ, ਗੁਰੂ ਮਾਰੀ ਸਰਹੰਦ, ਅਜੇ ਵੀ ਬਜ਼ੁਰਗ ਉਸ ਸ਼ਹਿਰ ਵਿੱਚ ਜਦੋਂ ਜਾਂਦੇ ਨੇ ਨਾ, ਅਤੇ ਕੋਈ ਪੁਰਾਣੀ ਇੱਟ ਮਿਲ ਜਾਏ, ਨਿੱਕੀ ਨਿੱਕੀ ਇੱਟ ਦਾ ਉਦੋਂ ਸ਼ਹਿਰ ਹੁੰਦਾ ਸੀ, ਕਿਤੇ ਕਿਤੇ ਕੋਈ ਮਿਲ ਜਾਏ, ਕੋਈ ਠੀਕਰ ਮਿਲ ਜਾਏ, ਹੁਣ ਵੀ ਉਹਨੂੰ ਚੁੱਕਦੇ ਨੇ ਅਤੇ ਦਰਿਆ ਦੇ ਸਪੁਰਦ ਕਰਦੇ ਨੇ, ਸਮਝਦੇ ਨੇ ਵੀ ਗੁਰੂ ਮਾਰੀ ਸਰਹੰਦ ਨੂੰ ਢਾਉਣ ਵਿੱਚ ਮੇਰਾ ਹਿੱਸਾ ਵੀ ਪੈ ਗਿਆ, ਇਹ ਅੱਜ ਤੱਕ ਚੱਲਦਾ ਹੈ। ਉਹਦੇ ਪ੍ਰਤੀ ਗੁੱਸਾ ਹੀ ਇੰਨਾ ਜ਼ਿਆਦਾ ਸੀ, ਜਿਸ ਨੂੰ ਹਿੰਦ ਦਾ ਸਰ ਕਿਹਾ ਜਾਂਦਾ ਸੀ, ਕਹਿੰਦੇ ਸੀ ਸਰਹੰਦ ਦਾ ਕਿਤੇ ਸਿਰ ਦੁਸੇ ਅਤੇ ਦਿੱਲੀ ਤੋਂ ਬੁਖਾਰ ਚੜ੍ਹ ਜਾਂਦਾ ਸੀ, ਇੰਨਾ ਵੱਡਾ ਸੂਬਾ ਸੀ, ਇੰਨਾ ਜ਼ਬਰਦਸਤ ਸ਼ਹਿਰ ਸੀ। ਲੇਕਿਨ ਗੁਰੂ ਕਾ ਆਸਰਾ ਲੈ ਕਰਕੇ ਇਹਨੇ ਸਰਹੰਦ 'ਤੇ ਐਸਾ ਜ਼ਬਰਦਸਤ ਹਮਲਾ ਕੀਤਾ ਕਿ ਜਿਹੜਾ ਜ਼ੁਲਮ ਕਰਨ ਵਾਲਾ ਵਜ਼ੀਰ ਖਾਂ ਸੀ ਉਹਨੂੰ ਮਾਰ ਦਿੱਤਾ ਅਤੇ ਉਹਦੀ ਲੋਥ ਨੂੰ ਘੋੜਿਆਂ ਮਗਰ ਪਾ ਕਰਕੇ ਸਾਰੇ ਸ਼ਹਿਰ ਵਿੱਚ ਘਸੀਟਿਆ ਗਿਆ ਸੀ। ਸਰਹੰਦ ਨੂੰ ਫਤਿਹ ਕੀਤਾ, ਹਰ ਸਾਲ ਮਨਾਉਂਦੀ ਹੈ ਕੌਮ ਉਸ ਦਿਨ ਨੂੰ। ਇੱਥੇ ਗੁਰੂ ਕੇ ਸਿੰਘਾਂ ਦੀ ਡਿਊਟੀ ਲਾ ਕੇ ਸਰਹੰਦ ਦੇ ਚੌਂਕੀ ਕਾਇਮ ਕਰਕੇ, ਗੁਰੂ ਕੇ ਫੌਜਾਂ ਨੂੰ ਬਿਠਾ ਕਰਕੇ ਅਤੇ ਮੁਸਲਿਮ ਖਾਂ ਲੋਹਗੜ੍ਹ ਦਾ ਕਿਲ੍ਹਾ ਜਿਹੜਾ ਹੈ ਉਸ ਨੂੰ ਆਪਣੀ ਰਾਜਧਾਨੀ ਬਣਾਇਆ ਹੈ। ਗੁਰੂ ਨਾਨਕ ਦੇਵ ਮਹਾਰਾਜ ਦਸਮ ਪਾਤਸ਼ਾਹ ਦੇ ਨਾਂ 'ਤੇ ਸਿੱਕਾ ਜਾਰੀ ਕੀਤਾ ਹੈ।
ਬਹੁਤਾ ਲੰਮਾ ਸਮਾਂ ਟਿਕਿਆ ਨਾ, ਕਿਉਂਕਿ ਬਹਾਦਰ ਸ਼ਾਹ ਦੱਖਣ ਵਿੱਚ ਕਿਹਾ ਹੋਇਆ, ਉਹ ਆਪਣੀ ਸੈਨਾ ਲੈ ਕਰਕੇ ਉਹਨੇ ਵੇਖਿਆ ਵੀ ਪੰਜਾਬ ਮੇਰੇ ਹੱਥੋਂ ਨਿਕਲ ਗਿਆ, ਸਰਹੰਦ ਗਈ ਤੇ ਬਾਕੀ ਕੁਝ ਵੀ ਨਹੀਂ ਬਚਣਾ। ਇੱਕ ਵੱਡਾ ਮਲਖਈਆ

ਦਾ ਨਾਮ ਵੀ ਦਿੱਤੇ ਜਾਣਗੇ, ਜਗੀਰਾਂ ਵੀ ਦਿੱਤੀਆਂ ਜਾਣਗੀਆਂ। ਬੜੇ ਲਾਲਚ ਦੇ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਟੱਕਰ ਇੱਕ ਥਾਂ, ਦੋ ਥਾਂ, ਤਿੰਨ ਥਾਂ ਹੁੰਦੀ ਗਈ। ਕਲਾ ਵਰਤੀ ਗਈ ਪੰਜਾਬ ਦੀ ਧਰਤੀ ਤੇ। ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਭਾਗ ਥੋੜੇ ਸਮੇਂ ਦੀ ਟਿਕਿਆ ਰਿਹਾ। ਉਸ ਸਮੇਂ ਵਿੱਚ ਜਿਹੜੇ ਜ਼ਮੀਨਾਂ ਵਾਹੁਣ ਵਾਲੇ ਸਨ, ਉਹਨਾਂ ਜ਼ਮੀਨਾਂ ਦਾ ਹੱਕ ਦਿੱਤਾ ਹੈ ਜ਼ਿਮੀਂਦਾਰਾਂ ਕੋਲੋਂ ਖੋਹ ਕਰਕੇ। ਆਮ ਗਰੀਬ ਪਿਛਲੇ ਨਮਾਣੇ ਤੇ ਨਤਾਣੇ ਲੋਕਾਂ ਨੂੰ ਅਮਰ ਛਕਾ ਕਰਕੇ ਗੁਰੂ ਕੇ ਲੜ ਲਾਇਆ ਹੈ। ਪੰਜਾਬ ਦੇ ਚੱਪੇ ਚੱਪੇ ਤੇ ਇਨਕਲਾਬ ਜਿੰਦਾਬਾਦ ਦੇ ਨਾਰੇ ਗੂੰਜੇ। ਚੰਬੇ ਦੀ ਰਾਣੀ, ਚੰਬੇ ਦੇ ਬਾਦਸ਼ਾਹ ਦੀ ਲੜਕੀ ਨਾਲ, ਭਤੀਜੀ ਨਾਲ ਇਹਦੀ ਸ਼ਾਦੀ ਹੋਈ, ਸੁਸ਼ੀਲ ਕੌਰ ਇਤਿਹਾਸ ਨੇ ਲਿਖਿਆ ਹੈ। ਉਪਰੰਤ ਗੁਰਦਾਸ ਨਗਰ ਦੀ ਗਲੀ ਵਿੱਚ ਘੇਰੇ ਗਏ। ਇੱਥੇ ਇਹ ਘੇਰਾ 8 ਮਹੀਨੇ ਰਿਹਾ। ਹਿੰਦੁਸਤਾਨ ਦੀ ਤਮਾਮ ਜਿਹੜੀਆਂ ਰਿਆਸਤਾਂ ਸਨ, ਜਿਹੜੇ ਪਰਗਣੇ ਸਨ, ਸਾਰੇ ਸਰਦਾਰਾਂ ਨੇ ਆ ਕੇ ਘੇਰਾ ਪਾ ਲਿਆ। ਲਗਾਤਾਰ ਲਗਾਤਾਰ ਨਾ ਕੋਈ ਬਾਹਰੋਂ ਰਾਸ਼ਨ ਗਿਆ, ਨਾ ਕੋਈ ਹਥਿਆਰ ਗਿਆ, ਨਾ ਕੋਈ ਬਾਹਰੋਂ ਨਵੀਂ ਫੈਜ, ਨਾ ਕੋਈ ਨਵਾਂ ਸਿੱਖ ਅੰਦਰ ਦਾਖਲ ਹੋਣ ਦਿੱਤਾ ਗਿਆ। ਭੁੱਖ ਨਾਲ ਜੂਝਦੇ ਜੂਝਦਿਆਂ ਨੇ ਦਰਖਤਾਂ ਦੇ ਪੱਤੇ ਖਾਧੇ, ਦਰਖਤਾਂ ਦੀਆਂ ਛਿੱਲਾਂ ਪੀਸ ਪੀਸ ਕੇ ਖਾਧੀਆਂ, ਮਰੇ ਹੋਏ ਜਾਨਵਰਾਂ ਨੂੰ ਵੀ ਖਾਣਾ ਸ਼ੁਰੂ ਕੀਤਾ। ਇਹ ਇੱਥੋਂ ਤੀਕ ਕੇ ਪੱਟਾਂ ਦਾ ਮਾਸ ਕੱਢ ਕੇ ਵੀ ਖਾਧਾ ਸਿੱਖਾਂ ਨੇ, ਇਸ ਆਸ ਨਾਲ ਕਿ ਅੱਜ ਕੇ ਕੱਲ੍ਹ ਅਸੀਂ ਕਿਲ੍ਹੇ ਨੂੰ ਫਤਿਹ ਕਰ ਲੈਣਾ ਹੈ। ਲੇਕਿਨ ਸਮੇਂ ਦੀ ਹਕੂਮਤ ਨੇ ਹੋਰ ਪੈਰੇ ਸਖ਼ਤ ਕਰਦੇ ਗਏ, ਕਰਦੇ ਅਖੀਰ ਵਿੱਚ ਭੁੱਖ ਨਾਲ, ਬਿਮਾਰੀ ਨਾਲ ਜੂਝਦੇ ਹੋਏ ਬਹੁਤ ਸਿੱਖ ਕਮਜ਼ੋਰ ਹੋ ਗਏ। ਕਿਲ੍ਹੇ 'ਤੇ ਕਬਜ਼ਾ ਹੋ ਗਿਆ। ਹਾਲਾਂਕਿ ਸਾਖੀਕਾਰਾਂ ਨੇ ਲਿਖਿਆ ਕਿ ਇਹਨਾਂ ਨੇ ਬੜੀਆਂ ਸਹੁਆਂ ਖਾਧੀਆਂ ਵੀ ਤੁਸੀਂ, ਤੁਹਾਨੂੰ ਰਾਹ ਦੇ ਦਿੱਤਾ ਜਾਏਗਾ, ਤੁਸੀਂ ਬਾਹਰ ਨਿਕਲ ਜਾਓ। ਨਿਕਲਦੇ ਸਾਰ ਸਬਰਾਂ ਨੂੰ ਪਕੜ ਲਿਆ। ਇੱਕ ਦਹਿਸ਼ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਇਹ ਜਾਦੂਗਰ ਹੈ, ਦੇਖੋ ਬਹੁਤ ਸਾਰੀਆਂ ਕਰਾਮਾਤਾਂ ਨੇ, ਇਸ ਲਈ ਕੋਈ ਬਿੱਲੀ ਵੀ ਛੇ ਉਹਦੇ ਕਿਲ੍ਹੇ ਵਿੱਚੋਂ ਨਿਕਲਦੀ ਤਾਂ ਉਸਨੂੰ ਵਿੰਨ ਦਿੱਤਾ ਜਾਂਦਾ ਸੀ ਕਿਤੇ ਬਿੱਲੀ ਬਣ ਕੇ ਨਿਕਲ ਨਾ ਜਾਏ। ਇੰਨਾ ਬਿਮਾਰ ਹੋਏ, ਇੰਨਾ ਗਰੀਬੜੇ ਸਿੱਖਾਂ ਨੂੰ ਕੈਦ ਕਰ ਲਿਆ ਗਿਆ, ਦਿੱਲੀ ਵੱਲ ਨੂੰ ਜਾਣ ਲੱਗਿਆ। ਇਧਰਲੇ ਸੂਬੇਦਾਰਾਂ ਨੇ ਸਲਾਹ ਕੀਤੀ, ਦਿੱਲੀ ਵਾਲੇ ਕਹਿਣਗੇ ਥੋੜੇ ਸਿੰਘ ਨੇ, ਤੁਹਾਡਾ 60,000 ਦਾ ਘੇਰਾ ਇੰਨਾ ਸਮਾਂ ਪਿਆ ਰਿਹਾ, ਗਿਣਤੀ ਵਧਾਉਣ ਲਈ ਪਿੰਡਾਂ ਵਿੱਚੋਂ ਆਮ ਸਿੱਖਾਂ ਨੂੰ ਪਕੜ ਕੇ, ਆਮ ਲੋਕਾਂ ਨੂੰ ਪਕੜ ਕੇ ਉਹਨਾਂ ਦੇ ਸਿਰ ਵੱਢੇ ਗਏ, ਗ੍ਰਿਫਤਾਰ ਕੀਤੇ ਗਏ। ਕਹਿੰਦੇ 100 ਗੱਡਾ ਸਿਰਾਂ ਦਾ ਸੀ ਉਹਨਾਂ ਦੇ ਧੜਾਂ ਦਾ, 3,000 ਸਿੱਖਾਂ ਦੇ ਸੀਸ ਨੇਜਿਆਂ 'ਤੇ ਟੰਗੇ ਹੋਏ ਸਨ। ਬਾਬਾ ਬੰਦਾ ਸਿੰਘ ਬਹਾਦਰ ਨੂੰ ਹਾਥੀ 'ਤੇ ਇੱਕ ਪਿੰਜਰੇ ਵਿੱਚ ਕੈਦ ਕੀਤਾ ਗਿਆ ਸੀ, ਉੱਤੇ ਪਹਿਰੇਦਾਰ ਖੜਾ ਕੀਤਾ ਹਾਥੀ ਦੇ ਉੱਪਰ ਵੀ ਕਿਧਰੋਂ ਬਿੱਲੀ ਕੁੱਤਾ ਬਣ ਕੇ ਵਿੱਚੋਂ ਨਾ ਨਿਕਲ ਜਾਏ, ਇਹ ਉਹਨਾਂ ਦੇ ਮਨ ਦੀ ਬਾਤ ਸੀ। ਉਹਨਾਂ ਦੇ ਘਰੋਂ ਬੀਬੀ ਸੁਸ਼ੀਲ ਕੌਰ ਅਤੇ 3 ਸਾਲ ਦਾ ਬੱਚਾ ਸੀ ਉਸ ਵਕਤ, ਅਜੇ ਸਿੰਘ, ਅਤੇ ਇੱਕ ਦਾਸੀ ਸੀ ਪ੍ਰਤਾਪੀ। ਇਹ ਸਭ ਲਾਹੌਰ ਦਿੱਲੀ ਪਹੁੰਚੇ। ਜਦੋਂ ਉਹਦੀ ਸ਼ਕਲ 25 ਜਰਨੈਲ ਸਨ ਜਿਹੜੇ ਯੋਧੇ ਮੇਨ ਸਨ। ਦਿੱਲੀ ਵਿੱਚ ਇੱਕ ਦਹਿਸ਼ ਪਾ ਦਿੱਤੀ ਗਈ ਵੀ ਆਹ ਹਾਲ ਹੁੰਦਾ ਜਿਹੜੇ ਬਾਗੀ ਹੋ ਜਾਂਦੇ ਨੇ। ਖੈਰ ਮੈਂ ਲੰਮਾ ਸਮਾਂ ਨਾ ਲਵਾਂ, ਇਤਿਹਾਸ ਕਹਿੰਦਾ ਉੱਥੇ ਤਕਰੀਬਨ 7 ਮਹੀਨੇ ਜਿਹੜੇ ਬਾਕੀ ਬਾਦਸ਼ਾਹ ਦੂਰ ਨੇੜੇ ਵਾਲੇ ਜਾਂ ਪੇਸ਼ੀ ਵਾਲੇ ਉੱਥੇ ਰਹੇ ਨੇ, ਅਤੇ ਇਹਨਾਂ ਦੀ ਸ਼ਹਾਦਤ ਦਾ ਮਨਸੂਬਾ ਘੜਿਆ ਗਿਆ। 25 ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਪਰਿਵਾਰ ਵੱਖਰਾ ਇੱਕ ਕਿਲ੍ਹੇ ਵਿੱਚ ਕੈਦ ਕੀਤਾ ਹੈ, ਅਤੇ 740 ਸਿੰਘਾਂ ਦੀ ਬਾਤ ਕਹੀ ਗਈ ਇਤਿਹਾਸ ਨੇ। ਰੋਜ਼ 100 ਸਿੰਘ ਸ਼ਹੀਦ ਕੀਤਾ ਜਾਂਦਾ, ਕਹਿਣ ਲੱਗੇ ਜਦੋਂ ਇੱਕ ਨੂੰ ਸ਼ਹੀਦ ਕੀਤਾ ਅਤੇ ਉਹਦੇ ਸਾਹਮਣੇ ਰੱਖਿਆ ਕੀ ਗਿਆ, ਇੱਕ ਪਾਸੇ ਕੁਰਾਨ ਰੱਖੀ ਗਈ, ਇੱਕ ਪਾਸੇ ਤਲਵਾਰ ਰੱਖੀ ਗਈ, ਅਤੇ ਹਰ ਸਿੱਖ ਸਾਹਮਣੇ ਸਵਾਲ ਸੀ ਜੇ ਬਚਣਾ ਹੈ ਤਾਂ ਇਸ ਪਾਸੇ ਨੂੰ, ਕੁਰਾਨ ਵਾਲੇ ਪਾਸੇ ਨੂੰ ਹੋ ਜਾਓ, ਕੁਰਾਨ 'ਤੇ ਆਪਣਾ ਯਕੀਨ ਲਇਓ, ਇਸਲਾਮ ਨੂੰ ਧਾਰਨ ਕਰ ਲਓ, ਜੇ ਨਹੀਂ ਤਾਂ ਤਲਵਾਰ ਨਾਲ ਤੁਹਾਡਾ ਸੀਸ ਕੱਟਤਾ ਜਾਏਗਾ। ਹਰ ਸਿੱਖ ਨੂੰ ਪੁੱਛਿਆ ਜਾਂਦਾ ਰਿਹਾ, ਇੱਕ ਨੂੰ ਪੁੱਛਿਆ, ਦੂਜੇ ਨੂੰ ਪੁੱਛਿਆ, ਸਭ ਨੇ ਤਲਵਾਰ ਵਾਲਾ ਰਸਤਾ ਜਿਹੜਾ ਉਹ ਪ੍ਰਵਾਨ ਕੀਤਾ।
ਕਹਿਣਗੇ ਪੰਜਵੇਂ ਸਿੱਖ ਨੂੰ ਜਦੋਂ ਆਵਾਜ਼ ਮਾਰੀ ਗਈ ਇਸੇ ਤਰ੍ਹਾਂ ਆ ਪਈ ਤੇ ਉਹ ਪਿੱਛੇ ਇੱਕ ਸਿੱਖ ਬੋਲਿਆ, ਨੌਜਵਾਨ, ਕਹਿਣ ਲੱਗਾ ਭਾਈ ਸ਼ਹੀਦ ਕਰਨ ਵਾਲਿਓ ਤੁਹਾਡਾ ਧੰਨਵਾਦ, ਸਾਨੂੰ ਸ਼ਹੀਦ ਕਰਦੇ ਪਏ ਅਸੀਂ ਕਲਗੀਧਰ ਪਾਤਸ਼ਾਹ ਦੀ ਗੋਦ ਵਿੱਚ ਆ ਪਹੁੰਚਾਂਗੇ। ਤੇ ਆਹ ਜਿਹੜਾ ਸਵਾਲ ਘੜੀ ਮੁੜੀ ਕਰਦੇ ਹੋ ਨਾ ਭਾਈ ਕੁਰਾਨ ਮਜੀਦ ਵਾਲੇ ਪਾਸੇ ਜਾਣਾ ਜਾਂ ਸ਼ਹੀਦ ਹੋਣਾ, ਇਹ ਘੜੀ ਮੁੜੀ ਸਵਾਲ ਕਰਨ ਦੀ ਲੋੜ ਨਹੀਂ, ਇੱਕੋ ਵਾਰੀ ਪੁੱਛ ਲਓ, ਸਾਰੇ ਇਸੇ ਮਾਰਗ 'ਤੇ ਜਾਣਗੇ, ਟਾਈਮ ਬਚੇਗਾ ਤੁਹਾਡਾ ਵੀ ਅਤੇ ਸਾਡਾ ਵੀ, ਸਾਨੂੰ ਵੀ ਕਾਹਲੀ ਹੈ। ਧਰਮ ਪਦ ਦਸਮ ਪਾਤਸ਼ਾਹ ਦੀ ਗੋਦ ਵਿੱਚ ਜਾਣਾ, ਜਿੱਥੇ ਸਾਹਿਬਜ਼ਾਦੇ ਗਏ ਨੇ ਉੱਥੇ ਅਸੀਂ ਜਾ ਕੇ ਗੁਰੂ ਕੇ ਲਾਲ ਬਣ ਕੇ ਮਾਣ ਹਾਸਲ ਕਰਨਾ ਚਾਹੁੰਦੇ। ਇਤਿਹਾਸ ਕਹਿੰਦਾ ਜਿੰਨੇ ਸਿੱਖ ਆਏ ਨੇ ਸ਼ਹੀਦ ਕਰੀ, ਰੋਜ਼ 100 ਨੂੰ ਕਤਲ ਕਰਦੇ ਨੇ, ਲੇਕਿਨ ਇੱਕ ਵੀ ਸਿੱਖ ਜਿਹੜਾ ਇਨਕਾਰੀ ਨਾ ਹੋਇਆ ਸਿੱਖੀ ਤੋਂ। ਇੱਕ ਮਾਂ ਪੰਜਾਬ ਤੋਂ ਤੜਫਦੀ, ਰੋਂਦੀ, ਵਿਲਕਦੀ ਆਪਣੀ ਨੂੰਹ ਨੂੰ ਲੈ ਕੇ ਜਾ ਪੇਸ਼ ਹੋਈ ਦਿੱਲੀ ਹਕੂਮਤ ਅੱਗੇ, ਬੜੇ ਤਰਲੇ ਲੈ ਕੇ, ਮੇਰਾ ਬੱਚਾ ਜੇ ਵਿਆਹ ਕੇ ਘਰ ਆਇਆ, ਮੈਂ ਪਾਣੀ ਵਾਰਿਆ ਸੀ, ਆ ਉਹਦੀ ਘਰਵਾਲੀ, ਤੁਹਾਡੀਆਂ ਫੌਜਾਂ ਪਿੰਡਾਂ ਵਿੱਚੋਂ ਆਮ ਹੀ ਲੋਕਾਂ ਨੂੰ ਫੜ ਕੇ ਲੈ ਗਈਆਂ, ਮੇਰਾ ਬੱਚਾ ਵੀ ਲੈ ਆਉਂਦਾ ਗਿਆ, ਉਹ ਸਿੱਖ ਨਹੀਂ ਹੈ। ਬਾਤ ਚੰਗੀ ਲੱਗੀ ਸਮੇਂ ਦੀ ਹਕੂਮਤ ਦੇ ਕਰਿੰਦਿਆਂ ਨੂੰ, ਕਹਿਣ ਲੱਗੇ ਅੱਛਾ ਤੇਰਾ ਬੱਚਾ ਇਹ ਬਾਤ ਕਹਿ ਦੇਗਾ ਕਿ ਮੈਂ ਸਿੱਖ ਨਹੀਂ, ਤੇ ਜਾਨ ਬਖਸ਼ੀ ਹੋਵੇਗੀ ਤੇ ਸਾਨੂੰ ਕਹਿਣ ਦਾ ਮੌਕਾ ਮਿਲੇਗਾ, ਇੱਕ ਮੁਕਰੇਗਾ ਫਿਰ ਦੂਜਾ ਮੁਕਰੇਗਾ ਤੀਜਾ ਮੁਕਰੇਗਾ, ਹੋ ਸਕਦਾ ਅਸੀਂ ਕਾਮਯਾਬ ਹੋ ਜਾਈਏ ਕਿ ਇਸਲਾਮ ਵਿੱਚ ਇਹ ਸਾਰੇ ਆ ਜਾਣਗੇ। ਮਾਂ ਰੋਂਦੀ ਵਿਲਕਦੀ ਉਸ ਬੱਚੇ ਤੀ ਪਹੁੰਚੀ, ਪ੍ਰਵਾਨਾ ਲਿਖਾ ਲਿਆ ਗਿਆ ਵੀ ਬੱਚਾ ਜੇ ਕਹਿ ਦਿੰਦਾ ਵੀ ਮੈਂ ਸਿੱਖ ਨਹੀਂ ਤੇ ਇਹਨੂੰ ਮੁਆਫ ਕਰਤਾ ਜਾਏ, ਛੱਡ ਦਿੱਤਾ ਜਾਏ, ਉਹ ਬੱਚਾ ਵੀ ਲੈਣ ਵਿੱਚ ਖੜਾ ਹੋਇਆ, ਉਹਦੀ ਵਾਰੀ ਆਉਣ ਨੂੰ ਕੁਛ ਸਮਾਂ ਜੇ ਬਾਕੀ, ਕੁਛ ਸਿੱਖ ਅੱਗੇ ਖੜੇ ਨੇ ਉਹਦੇ। ਮਾਂ ਜਾ ਕੇ ਕਹਿਣ ਲੱਗੀ ਆਹ ਬੱਚਾ ਹੈ ਮੇਰਾ ਤੇ ਇਹ ਸਿੱਖ ਨਹੀਂ, ਮੇਰੇ ਕੋਲ ਪ੍ਰਵਾਨਾ, ਇਹਨੂੰ ਛੱਡ ਦਿੱਤਾ ਜਾਏ। ਉਹਦੇ ਦੀ ਗੱਲ ਪਹੁੰਚੀ, ਕਹਿਣ ਲੱਗੇ ਵਾਕਿਆ ਤੇਰੀ ਮਾਂ ਆਈ ਹੈ, ਕਹਿੰਦੀ ਤੂੰ ਸਿੱਖ ਨਹੀਂ, ਤੂੰ ਸਿੱਖ ਨਹੀਂ ਹੈ। ਕਹਿਣ ਲੱਗਾ ਹੱਦ ਹੋ ਗਈ, ਉਹ ਜਿਹੜੀ ਬੀਬੀ ਝੂਠ ਬੋਲਦੀ ਹੈ ਮੇਰੀ ਮਾਂ ਹੀ ਨਹੀਂ ਹੈ, ਮੈਨੂੰ ਗੁਰੂ ਦੇ ਮਾਰਗ ਤੋਂ ਜਿਹੜੀ ਥੜਕਾ ਦੇਵੇਗੀ ਉਹ ਮਾਂ ਕਿਵੇਂ, ਮੈਨੂੰ ਜਲਦੀ ਉਹਨਾਂ ਸਿੱਖਾਂ ਨਾਲ ਤੋਰੋ, ਸਾਹਿਬਜ਼ਾਦੇ ਨੂੰ ਮੈਂ ਮਿਲਣਾ ਚਾਹੁੰਦਾ, ਮੈਂ ਗੁਰੂ ਕੀ ਗੋਦ ਦਾ ਨਿੱਘ ਮਰਨਾ ਚਾਹੁੰਦਾ ਹੈ। ਤੇ ਮਾਂ ਦੇ ਸਾਹਮਣੇ ਹੀ ਉਸਨੇ ਆਪਣੀ ਸ਼ਹਾਦਤ ਦੇ ਦਿੱਤੀ। ਇਹ ਇਤਿਹਾਸ ਦੀ ਬਾਤ ਹੈ, ਠੀਕ ਹੈ, ਸਾਡਾ ਲਹੂ ਭਿੱਜਾ ਇਤਿਹਾਸ, ਪੰਜਾਬ ਦਾ ਕੋਨਾ ਕੋਨਾ ਅਜਿਹੇ ਮਰਜੀਵੜਿਆਂ ਨਾਲ ਭਰਿਆ ਪਿਆ ਹੈ, ਅਸੀਂ ਬਹੁਤ ਇਹਨੂੰ ਸੰਭਾਲ ਨਹੀਂ ਸਕੇ, ਸਾਨੂੰ ਉਹਨਾਂ ਬੱਚਿਆਂ ਦੇ ਨਾਮ ਹੀ ਨਹੀਂ ਪਤਾ। ਖੈਰ ਗੱਲ ਨੂੰ ਨੇੜੇ ਲਾਈਏ, ਦਸਮ ਸੱਚੇ ਪਾਤਸ਼ਾਹ ਫਰਕਸ਼ੇਰ ਵੱਲੋਂ ਸਮੇਂ ਦੀ ਹਕੂਮਤ ਵੱਲੋਂ ਹੁਣ ਇਹ ਸਾਰੇ 740 ਦੇ 700 ਸਿੰਘ ਸ਼ਹੀਦ ਕਰਤੇ ਗਏ, ਰਹਿ ਗਏ ਬਾਬਾ ਸਿੰਘ ਬਹਾਦਰ ਅਤੇ ਉਹਦੇ ਨਾਲ ਦੇ ਸਿੱਖ ਜਰਨੈਲ, ਉਹਨਾਂ ਨੂੰ ਇਸੇ ਤਰ੍ਹਾਂ ਸ਼ਹੀਦ ਕੀਤਾ ਗਿਆ। ਬਾਬਾ ਬੰਦਾ ਸਿੰਘ ਦੀ ਵਾਰੀ ਆ ਗਈ ਅਖੀਰ 'ਚ। ਇਤਿਹਾਸਕਾਰ, ਕਿਉਂਕਿ ਬਹੁਤ ਸਾਡਾ ਇਤਿਹਾਸ ਫਾਰਸੀ ਵਿੱਚ ਲਿਖਿਆ ਗਿਆ, ਹੁਣ ਦਿਨੋਂ ਦਿਨ ਉਹਨਾਂ ਕਿਤਾਬਾਂ ਨੂੰ ਫਰੋਲ ਕੇ ਨਵੇਂ ਤੱਥ, ਨਵੀਆਂ ਤਰੀਕਾਂ, ਨਵੇਂ ਢੰਗ, ਨਵੀਆਂ ਬਾਤਾਂ ਆ ਰਹੀਆਂ ਨੇ, ਕਿਉਂਕਿ ਅਸੀਂ ਬਹੁਤਾ ਲਿਖਿਆ ਨਹੀਂ ਲਿਖਿਆ, ਮੁਸਲਮਾਨ ਬਹੁਤ ਲਿਖਦੇ ਸਨ, ਉਹਨਾਂ ਦੀ ਪੁਰਾਤਨ ਪੁਸਤਕਾਂ ਦੇ ਹੁਣ ਅਨੁਵਾਦ ਹੋ ਰਹੇ ਨੇ, ਚਸ਼ਮਦੀਦ ਗਵਾਹ ਵੀ ਮਿਲੇ ਨੇ ਜਿੰਨਾ ਉਦੋਂ ਲਿਖਿਆ ਹੈ। ਕਹਿਣ ਲੱਗੇ ਅਖੀਰਲੀ ਬਾਤ ਆ ਗਈ ਬੰਦਾ ਸਿੰਘ ਬਹਾਦਰ ਦੀ, ਉਹਨੂੰ ਲੈ ਆਉਂਦਾ ਗਿਆ ਅਤੇ ਉਹਦੇ ਸਾਹਮਣੇ ਉਹਦਾ ਜਿਹੜਾ 3.25 ਸਾਲ ਦਾ ਸੀ, ਹੁਣ 4.25 ਸਾਲ ਦਾ ਹੋ ਗਿਆ ਕੈਦ ਵਿੱਚ, ਉਸ ਬੱਚੇ ਨੂੰ ਸਾਹਮਣੇ ਉਹਦੇ ਸਾਹਮਣੇ ਲੈ ਆਉਂਦਾ ਗਿਆ, ਕਿਉਂਕਿ ਮਾਂ ਬਾਪ ਦੀ ਵੱਡੀ ਕਮਜ਼ੋਰੀ ਉਹਦੀ ਔਲਾਦ ਹੁੰਦੀ ਹੈ, ਵੀ ਜਦੋਂ ਬੱਚੇ ਨੂੰ ਚੂੰਡੀ ਵੱਢਾਂਗੇ ਅਤੇ ਬਾਪ ਦਾ ਜਿਹੜਾ ਦਿਲ ਉਹ ਭਾਰ ਆਏਗਾ। ਹੁਣ ਇਹ ਨਿਰੰਕਾਰ ਦੇ ਰੰਗ ਵਿੱਚ ਰੰਗੇ ਹੋਏ ਕਲਗੀਧਰ ਪਾਤਸ਼ਾਹ ਦਾ ਥਾਪੜਾ ਲੈ ਕਰਕੇ ਤੁਰੇ ਹੋਏ ਗੁਰੂ ਕਲਗੀਧਰ ਪਾਤਸ਼ਾਹ ਦੇ ਹੁਕਮ ਮੁਤਾਬਕ ਦ੍ਰਿੜਤਾ ਵਾਲੇ ਨੇ, ਜਲਾਦ ਬੜਾ ਜ਼ਬਰਦਸਤ ਹੈ, ਉਹਨੇ ਇੱਕ ਖੰਜਰ ਫੜਿਆ ਅਤੇ ਬੰਦਾ ਸਿੰਘ ਬਹਾਦਰ ਨੂੰ ਪਕੜਾ ਕੇ, ਜਿਨ੍ਹਾਂ ਨੂੰ ਕੈਦ ਕੀਤਾ ਹੋਇਆ, ਜਿਨ੍ਹਾਂ ਨੂੰ ਸੰਗਲ ਮਾਰੇ ਹੋਏ ਨੇ,
ਕਹਿਣ ਲੱਗਾ ਲੈ ਆ ਖੰਜਰ, ਤੈਨੂੰ ਬੰਦਾ ਸਿੰਘ ਬਹਾਦਰ ਕਹਿੰਦੇ ਨੇ, ਮੈਂ ਵੇਖਾਂ ਤੇਰੀ ਬਹਾਦਰੀ ਕਿ ਤੂੰ ਆਪਣੇ ਪੁੱਤਰ ਨੂੰ ਕਿਵੇਂ ਕਤਲ ਕਰਦਾ। ਤੇ ਬਾਬਾ ਬੰਦਾ ਸਿੰਘ ਕਹਿਣ ਲੱਗਾ, ਭਾਈ ਸਿੱਖਾ ਤੂੰ ਜਾਣਦਾ ਨਹੀਂ ਸਾਡੀ ਹਿਸਟਰੀ ਨੂੰ, ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਕਿਸੇ ਮਜ਼ਲੂਮ ਤੇ, ਕਿਸੇ ਬੱਚੇ ਤੇ, ਕਿਸੇ ਗਰੀਬ ਤੇ, ਕਿਸੇ ਬਜ਼ੁਰਗ ਤੇ, ਕਿਸੇ ਇਸਤਰੀ ਤੇ ਵਾਰ ਨਹੀਂ ਕਰਨਾ। ਇਹ ਤੇ ਮੇਰਾ ਆਪਣਾ ਜਾਇਆ ਹੋਇਆ, ਜੇ ਤੇਰਾ ਬੱਚਾ ਵੀ ਮੇਰੇ ਸਾਹਮਣੇ ਹੋਵੇ ਤੇ ਮੈਂ ਕਦੀ ਬੱਚੇ ਤੇ ਵਾਰ ਨਹੀਂ ਕਰ ਸਕਦਾ। ਇਹ ਤੈਨੂੰ ਮੁਬਾਰਕ ਹੈ, ਜਿਵੇਂ ਤੇਰੇ ਮਾਲਕ ਦਾ ਹੁਕਮ ਹੈ ਤੂੰ ਨਿਭਾ। ਇਹ ਮੇਰਾ ਸਿਧਾਂਤ, ਮੇਰਾ ਧਰਮ ਇਹ ਗੱਲ ਨਹੀਂ ਦਿੰਦਾ। ਉਹਨੇ ਖੰਜਰ ਲਿਆ, ਚਾਰ ਸਾਲ ਦੇ ਬੱਚੇ ਦੀ ਛਾਤੀ ਚੀਰ ਕੀਤੀ ਹੈ, ਉਹਦੇ ਦਿਲ ਦੇ ਵਿੱਚੋਂ ਫਰਾਟੇ ਖੂਨ ਦੇ ਨਿਕਲੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਤਨ ਤੇ ਵੀ ਪਏ, ਜਲਾਦ ਤੇ ਵੀ ਪਏ। ਹੈ ਤੇ ਕੰਮ ਜਲਾਦ ਲਈ ਵੀ ਔਖਾ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਕਾਰਾ ਛੱਡਿਆ, ਚਿਹਰੇ ਤੇ ਜਲਾਲ, ਚਿਹਰੇ ਤੇ ਖੁਸ਼ੀ, ਚਿਹਰੇ ਤੇ ਖੇੜਾ। ਜ਼ੁਲਮ ਕਰਨ ਵਾਲਾ ਕੰਬ ਗਿਆ ਤੇ ਉਹਦੇ ਜਕਾਰੇ ਵੇਖ ਕੇ ਕਹਿਣ ਲੱਗਾ, ਹੱਦ ਹੋ ਗਈ, ਤੂੰ ਜਕਾਰੇ ਛੱਡੀ ਜਾਂਦਾ, ਕਾਹਦੀ ਖੁਸ਼ੀ, ਕਾਹਦਾ ਖੇੜਾ। ਕਹਿਣ ਲੱਗਾ ਜਲਾਦ,

ਤੁਸੀਂ ਬੋਲਦਾ ਬੋਲਦਾ ਕਿਤੇ ਕੱਲ ਨੂੰ ਤੁਹਾਡੇ ਧਰਮ ਵਾਲੇ ਪਾਸੇ ਨੂੰ ਪ੍ਰੇਰਿਤ ਨਾ ਹੋ ਜਾਏ, ਇਸ ਲਈ ਇਹ ਮੇਰੇ ਮਨ ਦੀ ਚਿੰਤਾ ਸੀ। ਤੂੰ ਜਿਹੜੀ ਲਾਹ ਦਿੱਤੀ ਹੈ ਇਹਨੂੰ ਮੇਰੇ ਸਾਹਮਣੇ ਸ਼ਹੀਦ ਕਰਕੇ, ਇਹ ਗੁਰਸਿੱਖੀ ਹੈ। ਗੁਰੂ ਕਿਰਪਾ ਕਰੇ, ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ, ਇੱਕ ਹੱਥ ਵੱਢਿਆ, ਫਿਰ ਸੱਜਾ, ਫਿਰ ਖੱਬਾ ਵੱਢਿਆ, ਫਿਰ ਇੱਕ ਪੈਰ ਵੱਢਿਆ ਗਿਆ, ਫਿਰ ਦੂਜਾ ਪੈਰ ਵੱਢਿਆ ਗਿਆ, ਫਿਰ ਜਮੂਰ ਦੇ ਨਾਲ ਮਾਸ ਨੋਚ ਨੋਚ ਕੇ ਨੋਚ ਨੋਚ ਕੇ ਉਹ ਜਿਹੜਾ ਸਾਰੀ ਜਗ੍ਹਾ ਹੈ ਖੂਨੋ ਖੂਨ ਹੋ ਗਈ। ਕੁਛ ਬਾਪ ਦਾ ਖੂਨ, ਕੁਛ ਬੱਚੇ ਦਾ ਖੂਨ, ਦੋਵਾਂ ਦਾ ਮਿਲਾਪ ਹੋ ਗਿਆ। ਇਹ ਉਸ ਮਹਾਨ ਸ਼ਹਾਦਤ ਨੂੰ ਜਿਨ੍ਹਾਂ ਨੇ ਕੌਮ ਦੀ ਖਾਤਰ, ਇਹ ਕੋਈ ਅਜਿਹਾ ਸਮਾਂ ਸੀ ਜਦੋਂ ਕਹਿੰਦੇ ਪੰਥ ਵਸੇ ਮੈਂ ਜੜਾਏ ਮਨ ਦੀ ਭਾਵਨਾ ਸੀ ਕਿ ਮੇਰਾ ਸਭ ਕੁਝ ਲੇਖੇ ਲੱਗ ਜਾਏ ਲੇਕਿਨ ਮੇਰੇ ਕਲਗੀਧਰ ਪਾਤਸ਼ਾਹ ਦਾ ਪੰਥ ਜਿਉਂਦਾ ਅਤੇ ਜਾਗਦਾ ਰਹੇ। ਇਸ ਸ਼ਹਾਦਤ ਨੇ ਐਸਾ ਮਾਹੌਲ ਪੈਦਾ ਕੀਤਾ ਕਿ ਇਹ ਮੁੱਠੀ ਭਰ ਸਿੰਘਾਂ ਨੇ ਹਿੰਦੁਸਤਾਨ ਦੇ ਵਿੱਚੋਂ ਸਦਾ ਵਾਸਤੇ ਜ਼ੁਲਮ ਤਸ਼ੱਦਦ ਕਰਨ ਵਾਲਿਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਸਨ ਅਤੇ ਕਲਗੀਧਰ ਪਾਤਸ਼ਾਹ ਦਾ ਸਿੱਖ ਹਮੇਸ਼ਾ ਜ਼ੁਲਮ ਦੇ ਖਿਲਾਫ਼ ਜੂਝਦਾ ਸੀ, ਜੂਝਦਾ ਰਿਹਾ ਅਤੇ ਜੂਝਦਾ ਰਹੇਗਾ। ਕਿਉਂ ਕਲਗੀਧਰ ਪਾਤਸ਼ਾਹ ਨੂੰ ਪੁੱਛੇ ਖਾਲਸਾ ਬਣਾਇਆ ਕਾਹਦੇ ਲਈ, ਅਤੇ ਸ਼ਹਿਨਸ਼ਾਹ ਦੇ ਪਾਵਨ ਬਚਨਾਂ ਨੂੰ ਕਲਮਬੱਧ ਕੀਤਾ ਗਿਆ ਸੀ, ਅਸੁਰ ਸ਼ਿੰਗਾਰ ਵੇਖੋ, ਦੁਰਜਨ ਕੇ ਮਾਰ ਵੇਖੋ, ਮਾੜੀ ਬੁੱਧੀ ਵਾਲਿਆਂ ਨੂੰ ਮਾਰਨਾ, ਦੈਂਤ ਲੋਕਾਂ ਦਾ ਨਾਸ ਕਰਨਾ, ਅਸੁਰ ਸ਼ਿੰਗਾਰ ਵੇਖੋ, ਦੁਰਜਨ ਕੇ ਮਾਰ ਵੇਖੋ, ਸੰਕਟ ਨੂੰ ਮਾਰ ਵੇਖੋ ਖਾਲਸਾ ਬਣਾਇਓ ਹੈ। ਦੁਨੀਆਂ ਦੇ ਜਿੰਨੇ ਸੰਕਟ ਨੇ, ਕਿਸੇ ਤਰ੍ਹਾਂ ਦਾ ਸੰਕਟ ਕਿਸੇ ਵੀ ਇਲਾਕੇ ਵਿੱਚ ਹੋਵੇ, ਉਸ ਨੂੰ ਦੂਰ ਕਰਨ ਲਈ ਖਾਲਸਾ ਬਣਾਇਆ ਗਿਆ। ਇਹ ਕਲਗੀਧਰ ਪਾਤਸ਼ਾਹ ਦੇ ਪਾਵਨ ਸਿਧਾਂਤ ਦੀ ਬਾਤ ਹੈ। ਅਜਿਹੀਆਂ ਮਹਾਨ ਸ਼ਖਸੀਅਤਾਂ ਗੁਰੂ ਪਾਤਸ਼ਾਹ ਦੇ ਪਾਵਨ ਹੁਕਮਾਂ ਨੂੰ ਮੰਨ ਕੇ, ਉਹਨਾਂ ਦੀ ਰਚੀ ਹੋਈ ਬਾਣੀ ਨੂੰ ਮੰਨ ਕੇ, ਉਹ ਸਿਧਾਂਤ ਤੇ ਚੱਲ ਕੇ ਅਜਿਹੇ ਪੂਰਨੇ ਪਾ ਕਰਕੇ ਗਈਆਂ ਕਿ ਆਪਣਾ ਸਭ ਕੁਝ ਮਿਟਾ ਕੇ ਜੇ ਗੁਰੂ ਕੇ ਬਚਨ ਪਗਾ ਲੈ ਜਾਣ ਤੇ ਸੌਦਾ ਕੋਈ ਮਹਿੰਗਾ ਨਹੀਂ। ਤੁਰਕੀ ਬਣ ਗਿਆ, ਇੱਕ ਇੱਕ ਸ਼ਬਦ ਸਾਨੂੰ ਜਿਉਣ ਦੀ ਯਾਦ ਸਿਖਾਉਂਦਾ ਹੈ, ਲੇਕਿਨ ਨਾਲ ਜ਼ਮੀਰ ਨੂੰ ਬਚਾ ਕੇ ਜਿਉਣ ਦੀ ਯਾਦ ਸਿਖਾਉਂਦਾ ਤੇ ਨਾਲ ਇਹ ਕਹਿੰਦਾ ਜੇ ਜੀਵੇ ਪਤਲੱਥੀ ਜਾਏ ਸਭ ਹਰਾਮ, ਜੇ ਤਾਕਿਸ਼ ਖਾਏ, ਜੇ ਇੱਜ਼ਤ ਨਹੀਂ, ਜੇ ਪੱਤ ਨਹੀਂ, ਜੇ ਗੁਲਾਮੀ ਸਵੀਕਾਰ ਕਰ ਲੈਣੀ, ਉਹ ਕਾਹਦਾ ਖਾਣਾ ਤੇ ਕਾਹਦਾ ਪੀਣਾ, ਸਭ ਕੁਝ ਹਰਾਮ ਹੈ। ਇਹ ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਦੇ ਬਚਨ ਨੇ ਜਿਹਨੂੰ ਆਪਾਂ ਲੜਾਈ ਵਾਰ ਰੋਜ਼ ਵਿਚਾਰਦੇ ਹਾਂ, ਜਿਹਦੇ ਵਿੱਚੋਂ ਕੋਈ ਸ਼ਬਦ ਲੈਂਦੇ ਹਾਂ। ਅਤੇ ਅੱਜ ਵੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਸ਼ਬਦ ਸਾਨੂੰ ਬਖਸ਼ੇ ਨੇ, ਸਲੋਕ ਨੇ ਦੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ, ਪੌੜੀ ਵੀ ਦਸਮ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੈ ਉਹਦੇ ਵਿੱਚ, ਕਿਉਂਕਿ ਗੁਰਬਾਣੀ ਵਿੱਚ ਮੈਂ ਵਾਰ ਵਾਰ ਇੱਕ ਬਾਤ ਕਹਿੰਦਾ, ਗੁਰਬਾਣੀ ਵੀ ਇੱਕੋ ਗੱਲ ਕਹਿੰਦੀ ਹੈ ਕਿ ਨਾਨਕ ਕੇ ਘਰ ਕੇਵਲ ਨਾਮ, ਨਿਰੰਕਾਰ ਦੇ ਨਾਮ ਨਾਲ ਜੁੜਿਆਂ ਹੀ ਸਰਬੱਤ ਦੇ ਭਲੇ ਦੀ ਭਾਵਨਾ ਪੈਦਾ ਹੋਏਗੀ। ਸਰਬੱਤ ਦਾ ਭਲਾ ਕੌਣ ਕਰੇਗਾ? ਜਿਹੜਾ ਸਰਬੱਤ ਨੂੰ ਅਕਾਲ ਦੀ ਪਦਾਇਸ਼ ਮੰਨੇਗਾ, ਜਿਹੜਾ ਸਭ ਨੂੰ ਆਪਣਾ ਹਮਸਾਇਆ ਮੰਨੇਗਾ, ਏਕ ਪਿਤਾ, ਏਕ ਕਿਹਾ ਬਾਰਕ ਦੀ ਬਾਤ ਹੀ ਕੱਲ ਚੱਲੇਗੀ ਨਾ, ਅਤੇ ਆਪਣੇ ਭੈਣਾਂ ਭਰਾਵਾਂ ਨੂੰ ਕੋਈ ਦੁਖੀ ਵੇਖੇ, ਗੁਰੂ ਕਾ ਸਿੱਖ ਅਤੇ ਉਹਦੀ ਬਾਂਹ ਨਾ ਫੜੇ ਹੋ ਹੀ ਨਹੀਂ ਸਕਦਾ। ਅਤੇ ਇਹਦੇ ਸਭ ਦੇ ਪਿੱਛੇ ਕੇਵਲ ਅਤੇ ਕੇਵਲ ਨਿਰੰਕਾਰ ਦੇ ਨਾਮ ਦੀ ਬਾਤ, ਜੋ ਬੇਅੰਤ ਹੈ, ਜਿਸ ਨੂੰ ਕਥਿਆ ਨਹੀਂ ਜਾ ਸਕਦਾ, ਜੋ ਜੂਨੀਆਂ ਤੋਂ ਪਰੇ ਹੈ, ਜਿਹਦਾ ਸਰੀਕ ਕੋਈ ਨਹੀਂ, ਜਿਹਦੇ ਗੁਣ ਹੀ ਗੁਣ ਨੇ, ਔਰ ਉਹਨਾਂ ਗੁਣਾਂ ਨੂੰ ਗ੍ਰਹਿਣ ਕਰਨ ਲਈ ਨਾਮ ਸਿਮਰਨ ਦਾ ਮਤਲਬ, ਨਾਮ ਸਿਮਰਨ ਦਾ ਮਤਲਬ ਇਹ ਹੈ ਕਿ ਉਹਨੂੰ ਨਿਰਭਉ ਨੂੰ ਜਪਣ ਵਾਲਾ ਨਿਰਭਉ ਹੋ ਜਾਏ, ਨਿਰਵੈਰ ਨੂੰ ਜਪਣ ਵਾਲਾ ਨਿਰਵੈਰ ਹੋ ਜਾਏ, ਪਰਵਰਗਾਰ ਨੂੰ ਜਪਣ ਵਾਲਾ ਕਿਸੇ ਦੀ ਪਰਵਰਿਸ਼ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦੇਵੇ, ਉਸ ਦਾਤੇ ਵੱਲ ਵੇਖ ਕੇ ਥੋੜ੍ਹੀਆਂ ਬਹੁਤਾ ਵੰਡਣ ਦੀ ਯਾਦ ਸਾਨੂੰ ਵੀ ਆ ਜਾਏ, ਮਕਸਦ ਇਹੀ ਹੈ ਨਾ। ਅਤੇ ਸ਼ਹਿਨਸ਼ਾਹ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰਮਨ ਦੇ ਇਸੇ ਸਿਧਾਂਤ ਨੂੰ ਦ੍ਰਿੜ ਕਰਾਉਂਦੇ ਹੋਏ ਹੁਕਮ ਲਾ ਰਹੇ ਨੇ, ਬਚਨ ਕਰ ਰਹੇ ਨੇ, ਕਹਿਣ ਲੱਗੇ

ਹੇ ਸੱਚੇ ਪਾਤਸ਼ਾਹ, ਹੇ ਅਕਾਲ ਪੁਰਖ ਅੰਤਰਜਾਮੀ ਜੀ, ਤੇਰਾ ਸਰੀਰ ਕੋਈ ਹੋਵੇ ਤੇ ਉਹਦਾ ਮੈਂ ਜ਼ਿਕਰ ਕਰਾਂ, ਕਿਉਂਕਿ ਆਮ ਤੌਰ ਤੇ ਕਹਿੰਦਾ ਫਲਾਣਾ ਫਲਾਣੇ ਵਰਗਾ ਹੈ, ਪੁਰਾਣੇ ਦਾ ਮੁਖੜਾ ਚੰਨ ਵਰਗਾ ਹੈ ਕਿਹਾ ਜਾ ਸਕਦਾ ਹੈ। ਲੇਕਿਨ ਜੇ ਉਹਦੇ ਵਰਗਾ ਹੈ ਹੀ ਕੋਈ ਨਹੀਂ, ਕਿਹੜੀ ਮਿਸਾਲ ਦੇ ਦਿਆਂਗੇ? ਲਾ ਮਿਸਾਲ, ਬੇਮਿਸਾਲ, ਉਹਦੀ ਤੁਲਨਾ ਕਿਸੇ ਹੋਰ ਨਾਲ ਨਹੀਂ ਕੀਤੀ ਜਾ ਸਕਦੀ। ਉਹਦਾ ਸ਼ਰੀਕ ਕੋਈ ਨਹੀਂ ਹੈ, ਉਹਦੇ ਮੁਕਾਬਲੇ ਤੇ ਕੋਈ ਨਹੀਂ, ਉਹਦੇ ਵਰਗਾ ਕੋਈ ਨਹੀਂ, ਉਹਦੇ ਬਰਾਬਰ ਦੇ ਨੇੜੇ ਤੇੜੇ ਵੀ ਕੋਈ ਨਹੀਂ ਹੈ। ਜਿਸ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਵਿਚਾਰਧਾਰਾ ਨੇ ਇੱਕ ਕਿਹਾ ਹੋਇਆ, ਇੱਕ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਤੱਕਦੇ ਨੇ, ਸਾਨੂੰ ਸਿਖਾਉਂਦੇ ਨੇ, ਸਾਰਾ ਸੰਸਾਰ ਇੱਕੋ ਦੀ ਪੈਦਾਇਸ਼ ਹੈ ਤੇ ਇੱਕੋ ਦੀ ਨੁਮਾਇਸ਼ ਹੈ। ਹਰ ਥਾਂ ਤੇ ਇੱਕ ਹੈ, ਹਰ ਇੱਕ ਦੇ ਵਿੱਚ ਇੱਕ ਹੈ, ਹਰ ਜਗ੍ਹਾ ਤੇ ਇੱਕ ਹੈ। ਜਲੇ ਹਰੀ ਥਲੇ ਹਰੀ, ਇਹਾਂ ਹਰੀ ਉਹਾਂ ਹਰੀ ਦੀ ਬਾਤ ਵੀ ਕਹੀ ਗਈ ਹੈ। ਜਹ ਜੈ ਵੇਖੋ ਤੈ ਹਜ਼ੂਰ, ਦੂਰ ਕਤੋਂ ਨਾ ਜਾਈ। ਦੁਸ਼ਮਣ ਤੇ ਵੈਰੀ ਵਿੱਚੋਂ ਵੀ ਆਪਣਾ ਦਿਖਦਾ ਭਾਈ ਘਨੱਈਆ ਨੂੰ, ਇਹ ਬਾਤ ਗੁਰਮਤ ਵਿਚਾਰਧਾਰਾ, ਇੱਕ ਤੋਂ ਬਿਨਾਂ ਦੂਜਾ ਹੈ ਹੀ ਕੋਈ। ਇੱਥੇ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਵਰਗਾ ਕੋਈ ਹੋਰ ਨਹੀਂ, ਉਪਮਾ ਮੈਂ ਕਿਹਦੇ ਨਾਲ ਤੇਰੀ ਕਰਾਂ, ਨਹੀਂ ਹੋ ਸਕਦੀ। ਜੇ ਹੋਵੇ ਤਾਂ ਮੈਂ ਤਾਂ ਹੀ ਆਖਾਂ ਨਾ, ਆਖਣ ਵਾਸਤੇ ਹੋਰ ਹੈ ਕੋਈ ਨਹੀਂ। ਤੁਹਾਡੇ ਅੱਗੇ ਤੁਹਾਡੇ ਸਲਾਹੀ, ਮੈਂ ਅੰਧੇ ਨਾ ਹੋ ਸਜਾ ਖਾ, ਕਹਿਣ ਲੱਗੇ ਤੇਰੇ ਅੱਗੇ ਤੇਰੀ ਸਿਵ ਸਲਾਹ ਕਰਨ ਦੀ ਇਹ ਵੀ ਸਮੱਤ ਤੂੰ ਮੈਨੂੰ ਅੰਧੇ ਨੂੰ ਬਖਸ਼ੀ ਹੈ। ਮੈਨੂੰ ਗਿਆਨ ਦਾ ਸੁਰਮਾ ਤੂੰ ਦਿੱਤਾ ਹੈ, ਮੈਨੂੰ ਨੇਤਰ ਮੇਰੇ ਅੰਧੇ ਸਨ, ਅਗਿਆਨ ਭਰਮ ਵਿੱਚ ਪਏ ਹੋਏ, ਤੂੰ ਰਹਿਮਤ ਕਰਕੇ ਮੈਨੂੰ ਸਜਾਖਾ ਕੀਤਾ ਹੈ, ਤੇਰੀ ਰਹਿਮਤ ਹੋਈ ਹੈ। ਜੇਤਾ ਆਖਣ ਸਾਹੀ ਸ਼ਬਦੀ ਭਾਖਿਆ ਭਾਏ ਸੁਭਾਈ, ਕਹਿਣ ਲੱਗੇ ਜਿੰਨਾ ਆਖਿਆ ਗਿਆ, ਜਿੰਨਾ ਆਖਿਆ ਜਾ ਸਕਦਾ, ਜਿੰਨਾ ਲਿਖਿਆ ਜਾ ਸਕਦਾ, ਜਿੰਨਾ ਬੋਲਿਆ ਜਾ ਸਕਦਾ, ਸਭ ਕੁਝ ਵੀ ਕਹਿ ਕੇ ਤੇਰੇ ਬਰਾਬਰ ਨਹੀਂ ਪਹੁੰਚੇ, ਤੇਰੀ ਪੂਰਨ ਤੌਰ ਤੇ ਤੇਰੀ ਸਿਲਸਿਲਾ ਨਹੀਂ ਕੀਤੀ ਜਾ ਸਕਦੀ। ਇਹ ਸਾਧਨ ਨੇ ਕਹਿਣ ਦੇ, ਇਹ ਸਾਰੇ ਸਾਧਨ ਵਰਤ ਲਏ ਜਾਣ, ਸਾਰੀ ਧਰਤੀ ਨੂੰ ਜੇ ਬਣਾਤਾ ਜਾਏ ਕਾਗਜ਼, ਸਾਰੀ ਬਨਸਪਤੀ ਦੀ ਕਲਮ ਬਣਾਤੀ ਜਾਏ ਤੇ ਉਹਦਾ ਹਰੀ ਦਾ ਜਸ ਲਿਖਿਆ ਜਾਏ ਤੇ ਨਹੀਂ ਜੇ ਲਿਖਿਆ ਜਾਣਾ, ਉਹ ਏਡਾ ਵੱਡਾ ਇੰਨਾ ਜਸ ਸਾਡੇ ਇੱਥੇ ਲਫ਼ਜ਼ ਹੀ ਬੜੇ ਥੋੜ੍ਹੇ ਜਿਹੇ ਨੇ, ਕਿੰਨਾ ਕਹਿ ਦਿਆਂਗੇ ਅਸੀਂ? ਗਿਣਤੀ ਕਰਦੇ ਕਰਦੇ ਵੀ ਕਿਤੇ ਜਾ ਕੇ ਸਾਡਾ ਅੰਤ ਹੋ ਜਾਂਦਾ, ਬੇਅੰਤ ਅਸੀਂ ਸਾਨੂੰ ਹਾਰ ਕੇ ਬੇਅੰਤ ਕਹਿਣਾ ਪੈਂਦਾ ਹੈ। ਇਹ ਲਫ਼ਜ਼ ਬਹੁਤ ਪਿਆਰਾ, ਬੇਅੰਤ ਸਭ ਤੋਂ ਪਿਆਰਾ ਲਫ਼ਜ਼ ਹੈ, ਜਿਹੜਾ ਗਿਣਤੀਆਂ ਮਿਣਤੀਆਂ ਤੋਂ ਪਰੇ ਹੋਵੇ, ਨਾ ਮਿਣਿਆ ਜਾਏ, ਨਾ ਤੋਲਿਆ ਜਾਏ, ਨਾ ਮਾਪਿਆ ਜਾਏ। ਸੱਚੇ ਪਾਤਸ਼ਾਹ ਕੋਈ ਤੇਰੇ ਵਰਗਾ ਹੈ ਹੀ ਨਹੀਂ, ਉਹਦੀ ਸਿਫਤਸਲਾਹ ਤੂੰ ਆਪ ਹੀ ਕਰਾਉਣਾ। ਨਾਨਕ ਬਹੁਤਾ ਇਹੋ ਆਖਣ, ਸਭ ਤੇਰੀ ਵਡਿਆਈ, ਅਸੀਂ ਵੱਧ ਤੋਂ ਵੱਧ ਇਹ ਕਹਿ ਸਕਾਂਗੇ, ਇਹ ਸੱਚੇ ਪਾਤਸ਼ਾਹ ਤੇਰੀ ਵਡਿਆਈ ਹੈ ਕਿ ਤੂੰ ਸੰਸਾਰ ਪੈਦਾ ਕੀਤਾ, ਤੂੰ ਸਾਨੂੰ ਇਨਸਾਨੀ ਜਾਮਾ ਦਿੱਤਾ ਹੈ, ਸਾਨੂੰ ਅੰਨਿਆਂ ਨੂੰ ਅੱਖਾਂ ਦੇ ਦਿੱਤੀਆਂ ਨੇ, ਸਾਨੂੰ ਗਿਆਨ ਦੇ ਦਿੱਤਾ ਹੈ। ਬਸ ਇਵੇਂ ਇਵੇਂ ਸ਼ੁਕਰਾਨੇ ਦੇ ਤੌਰ ਤੇ ਉਹਦੇ ਹੁਕਮ ਨੂੰ ਮੰਨਣ ਵਾਲੇ ਪਾਸੇ ਨੂੰ ਜਿਹੜਾ ਤੁਰ ਪੈਂਦਾ ਹੈ, ਉਹਨੂੰ ਸਮਝ ਆਉਣੀ ਸ਼ੁਰੂ ਹੋ ਜਾਂਦੀ। ਅਗਲਾ ਸ਼ਬਦ ਹੈ ਕਹਿਣ ਲੱਗੇ, ਜਾਂ ਮਹਿਲਾ ਪਹਿਲਾ, ਜਾਂ ਨਾਂ ਸਿਆ ਕਿਆ ਚਾਕਰੀ, ਜਾਂ ਜੰਮੇ ਕਿਆ ਕਾਲ। ਜਦੋਂ ਕਹਿੰਦੇ ਜੀਵ ਨਹੀਂ ਸੀ ਤਾਂ ਵੀ ਤੇਰੀ ਰਹਿਮਤ, ਕੀ ਚਾਕਰੀ ਕਰਨੀ, ਕੀ ਕੰਮ ਕਰਨਾ ਸੀ, ਕਿਹਦੀ ਧੰਦਾ ਕਰ ਸਕਦਾ ਸੀ, ਤੇ ਜੇ ਤੂੰ ਇਹਨੂੰ ਪੈਦਾ ਕਰਤਾ ਤੇ ਕੀ ਕਰ ਲਏਗਾ, ਮਤਲਬ ਇਹਦੀ ਪਾਇਆ ਹੈ ਕੀ ਜੀਵ ਦੀ, ਨਾਂ ਦੇ ਬਰਾਬਰ ਹੀ ਹੈ, ਨਿਰੰਕਾਰ ਦੇ ਸਨਮੁਖ ਤੇ ਕੁਛ ਵੀ ਨਹੀਂ। ਉਹ ਸਮਰੱਥ ਕਰ ਦੇਵੇ ਤੇ ਉਹਦੀ ਸੱਚੇ ਪਾਤਸ਼ਾਹ ਰਹਿਮਤ ਹੈ। ਜੇ ਕਿਤੇ ਅਸੀਂ ਰਹਿਮਤ ਹੋ ਜਾਏ, ਵਿੱਚੋਂ ਔਗਣ ਕੱਢੇ ਜਾਣ ਤੇ ਬੰਦਾ ਵੀ ਨਿਰੰਕਾਰ ਹੋ ਜਾਂਦਾ ਜੇ, ਹਰ ਜਨ ਹਰ ਦੋ ਏਕ ਹੈ ਬਿਬ ਵਿਚਾਰ ਕਿਸ਼ਨਾ ਹੈ, ਹੋ ਜਾਂਦਾ ਜੇ, ਪਰ ਉਹ ਕਰੇ ਤੇ ਸਾਡੇ ਆਪਣੇ ਵਾਸਤੇ ਬਾਤ ਨਹੀਂ। ਖੈਰ, ਸਭ ਕਾਰਨ ਕਰਤਾ ਕਰੇ, ਵੇਖੇ ਵਾਰ ਓਵਰ ਸਾਰਾ ਕੁਛ ਕਾਰਨ ਕਰਦਾ ਬਣ ਜਾਂਦਾ, ਸਾਰੇ ਸੰਸਾਰ ਦੀ ਦੇਖ ਰੇਖ ਕਰ ਰਿਹਾ। ਜੇ ਚੁੱਪੇ, ਜੇ ਮੰਗੀਏ, ਦਾਤ ਕਰੇ ਦਾਤਾਰ, ਉਹ ਚੁੱਪ ਕੀਤਿਆਂ ਨੂੰ ਦੇਈ ਜਾਂਦਾ, ਬਿਨਾਂ ਮੰਗਣ ਤੋਂ ਹੀ ਦੇਈ ਜਾਂਦਾ, ਮੰਗਣ ਵਾਲਿਆਂ ਨੂੰ ਦੇਈ ਜਾਂਦਾ, ਬਿਨ ਬੋਲੇ ਸਭ ਕੁਝ ਜਾਣਦਾ। ਸਾਡੀ ਅਵਸਥਾ ਹੀ ਮੰਗਦੇ ਹਾਂ, ਤੇ ਗੁਰੂ ਪਾਤਸ਼ਾਹ ਕਹਿੰਦੇ ਜੇ ਮੰਗਣਾ ਵਿਣ ਤੋਂ ਤੇ ਹੋਰ, ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਮੰਗਣਾ ਤੇ ਨਿਰੰਕਾਰ ਮੰਗੋ ਸਦਾ। ਇੱਕ ਦਾਤਾ ਸਭ ਮੰਗਤੇ ਫਿਰਦੇ ਕਹੇ ਆਕਾ, ਸੱਚੇ ਪਾਤਸ਼ਾਹ ਮੈਂ ਸੰਸਾਰ ਵੇਖ ਲਿਆ, ਕਿਸੇ ਨੂੰ ਤੂੰ ਮੰਗਤਾ ਬਣਾਈ ਬੈਠਾ, ਕਿਸ ਨੂੰ ਦਾਤਾ ਬਣਾਈ ਬੈਠਾ, ਤੇਰੀ ਰਹਿਮਤ ਚਾਰੇ ਪਾਸੇ ਵਰਤਦੀ ਹੈ। ਨਾਨਕੇ ਵੈ ਜਾਣੀਏ ਜੀਵੈ ਦੇਵਣਹਾਰ,
ਇਵੇਂ ਸਮਝੀਏ ਕਿ ਉਹ ਜੀਵਨ ਵਾਲਾ ਸਦਾ ਸਦਾ ਰਹਿਣ ਵਾਲਾ ਹੈ, ਉਹਦੀ ਕਾਇਨਾਤ ਉਹਦੇ ਹੁਕਮ ਸਦਾ ਰਹਿਣੀ ਹੈ ਜਿੰਨਾ ਚਿਰ ਉਹਨੇ ਰੱਖਣੀ ਹੈ। ਪੌੜੀ ਨਾਏ ਮੰਨਿਆ ਹੈ ਸੁਰਤ ਉਪਜੇ ਨਾਮੇ ਮਤ ਹੋਈ। ਹੁਣ ਸਾਡੇ ਵਾਸਤੇ ਬਾਤ ਜਿਹੜੀ ਉਹ ਹੈ ਕਿ ਉਸ ਨਿਰੰਕਾਰ ਦੇ ਨਾਮ ਨੂੰ ਮੰਨਣ ਨਾਲ ਸਾਡੀ ਸੁਰਤ ਜਿਹੜੀ ਉੱਚੀ ਹੁੰਦੀ ਹੈ, ਨਾਮੇ ਨਾਲ ਮਤ ਆਉਂਦੀ ਹੈ, ਨਾ ਮੰਨਣ ਨਾਲ। ਨਾਏ ਮੰਨਿਆ ਗੁਣ ਉਚਰੇ ਨਾਮੇ ਸੁਖ ਹੋਈ। ਨਾਮ ਨੂੰ ਮੰਨਣ ਦੇ ਨਾਲ, ਨਾਮ ਤੇ ਭਰੋਸਾ ਕਰਨ ਦੇ ਨਾਲ, ਨਾਮ ਨੂੰ ਜਪਣ ਦੇ ਨਾਲ ਗੁਣ ਪੈਦਾ ਹੁੰਦੇ ਨੇ। ਗੁਣ ਉਚਰੇ ਨਾਮੇ ਸੁਖ ਸੋਈ। ਨਾਮੇ ਨੂੰ ਸਿਮਰਨ ਕਰਨ ਦੇ ਨਾਲ ਹੀ ਜੀਵਨ ਵਿੱਚ ਸੁੱਖ ਹੁੰਦਾ ਹੈ। ਨਾ ਮੰਨੀਏ ਭਰਮ ਕੱਟੀਏ, ਉਸ ਨਿਰੰਕਾਰ ਦੇ ਨਾਮ ਨੂੰ ਮੰਨਣ ਨਾਲ ਜੀਵਨ ਵਿੱਚੋਂ ਭਰਮ ਕੱਟੇ ਜਾਂਦੇ, ਭੁਲੇਖੇ ਦੂਰ ਹੋ ਜਾਂਦੇ, ਫਿਰ ਦੁੱਖ ਨਾ ਹੋਈ। ਫਿਰ ਜਿਹੜਾ ਜਿੰਨਾ ਦੁੱਖ ਨਹੀਂ ਪਾਉਂਦਾ, ਜਿਹੜਾ ਨਿਰੰਕਾਰ ਦੇ ਨਾਮ ਨਾਲ ਜੁੜ ਜਾਂਦਾ, ਉਹ ਦੁੱਖ ਨੂੰ ਸੁੱਖ ਕਰਕੇ ਦੁੱਖ ਵਿੱਚ ਸੁੱਖ ਮਨਾਈ ਵਾਲੀ ਅਵਸਥਾ ਦਾ ਮਾਲਕ ਬਣ ਜਾਂਦਾ ਹੈ। ਨਾਏ ਮੰਨੇ ਸਾਲਾਹੀ ਹੈ ਪਾਪਾਂ ਮਤ ਹੋਈ। ਨਾ ਮੰਨਣ ਦੇ ਨਾਲ, ਉਹਦੀ ਸਿਫਸਲਾ ਕਰਨ ਦੇ ਨਾਲ ਪਾਪਾਂ ਵਾਲੀ ਭਰੀ ਹੋਈ ਮਤ ਧੁੱਪ ਜਾਂਦੀ ਹੈ, ਪਵਿੱਤਰ ਹੋ ਜਾਂਦੀ। ਨਾਨਕ ਪੂਰੇ ਗੁਰ ਤੇ ਨਾ ਉਹ ਮੰਨੀਏ ਜਿਨ ਦੇਵੇ ਸੋਈ। ਇਹ ਸੋਝੀ ਵੀ ਗੁਰੂ ਪਾਸੋਂ ਆਉਂਦੀ ਹੈ ਕਿ ਉਹਦੇ ਨਾਮ ਨੂੰ ਮੰਨਣਾ ਚਾਹੀਦਾ ਹੈ। ਉਹ ਜੇ ਰਹਿਮਤ ਵਰਤਾਦ ਹੈ ਤੇ ਜੀਵ ਇਸ ਪਾਸੇ ਲੱਗ ਜਾਂਦਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰੇ ਸਾਡੇ ਹਿਰਦਿਆਂ ਅੰਦਰ ਨਿਰੰਕਾਰ ਦੇ ਨਾਮ ਪ੍ਰਤੀ ਜਾਗਰੂਕਤਾ ਪੈਦਾ ਹੋ ਜਾਏ, ਸਾਨੂੰ ਗੁਰੂ ਕੇ ਗਿਆਨ ਦਾ ਅੱਖਾਂ ਵਿੱਚ ਸੁਰਮਾ ਪਾਉਣ ਦੀ ਜਾਚ ਆ ਜਾਏ, ਅਸੀਂ ਰੋਸ਼ਨੀ ਦਾਕ ਹੋ ਜਾਈਏ, ਸਾਡੇ ਭਰਮ ਸਾਡੇ ਟੁੱਟ ਜਾਣ। ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰੀਏ, ਸਭ ਦੀ ਹਾਜ਼ਰੀ ਲੇਖੇ ਲੱਗੇ।

ਬਚਾਓ ਇਹੋ ਭੁੱਲਾਂ ਚੁੱਕਾਂ ਦੀ ਖਿਮਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ ਸਤਿ ਸ੍ਰੀ ਅਕਾਲ।

ਪਿਆਰੀ ਸਤ ਸੰਗੀ ਸਾਡੇ ਤੋਂ ਪਹਿਲਾਂ ਵਿਦਵਾਨ ਵੀਰ ਜੀ ਨੇ ਦਰਸਾਇਆ ਹੈ ਕਿ ਅੱਜ ਦਾ ਪਾਵਨ ਮਹਾਨ ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਆਸ਼ੀਰਵਾਦ ਲੈ ਕੇ ਸਰਹੰਦ ਦੀਆਂ ਉਹ ਥਾਵਾਂ ਫਤਿਹ ਕੀਤੀਆਂ ਹਨ ਜਿੱਥੇ ਛੋਟੇ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਨੇ। ਸਰਹੰਦ ਨੂੰ ਫਤਿਹ ਕਰਕੇ ਫਿਰ ਇੱਕ ਹੋਰ ਬਹੁਤ ਵੱਡਾ ਪਰਉਪਕਾਰ ਕੀਤਾ ਹੈ ਦੇਸ਼ ਵਾਸੀਆਂ ਦੇ, ਜਿਸ ਨੂੰ ਕਦੇ ਵੀ ਆਪਾਂ ਭੁੱਲ ਨਹੀਂ ਸਕਦੇ ਹਾਂ। ਜਿੱਥੇ ਉਹਨਾਂ ਨੇ ਸਰਹੰਦ ਫਤਿਹ ਕੀਤੀ ਉੱਥੇ ਹੀ ਜਿਹੜਾ ਜ਼ਮੀਨ ਦਾ ਮਾਲਕ ਸਾਨੂੰ ਬਣਾਇਆ ਹੈ ਜ਼ਿਮੀਂਦਾਰਾਂ ਨੂੰ, ਇਹ ਬਹੁਤ ਵੱਡਾ ਪਰਉਪਕਾਰ ਕੀਤਾ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ, ਜਿਨ੍ਹਾਂ ਦੇ ਸਦਕਾ ਅੱਜ ਸਾਡੇ ਦੇਸ਼ ਵਾਸੀ ਭਰ ਪੇਟ ਪ੍ਰਸ਼ਾਦਾ ਲੰਗਰ ਛਕਦੇ ਹਨ। ਸ਼ਾਇਦ ਜੇ ਕਿਧਰੇ ਇਹ ਪਰਉਪਕਾਰ ਬੰਦਾ ਸਿੰਘ ਬਹਾਦਰ ਨਾ ਕਰਦੇ ਨੇ ਤਾਂ ਇਹਦਾ ਇਤਿਹਾਸ ਕੁਛ ਹੋਰ ਹੋਣਾ ਸੀ। ਕਹਿਣ ਦਾ ਭਾਵ ਕਿੱਡਾ ਵੱਡਾ ਪਰਉਪਕਾਰ ਹੈ ਕਿ ਜਿਹੜਾ ਕੋਈ ਸੁਪਨਾ ਮਨੁੱਖ ਨਹੀਂ ਸੋਚ ਸਕਦਾ ਹੈ ਉਹ ਬੰਦਾ ਸਿੰਘ ਬਹਾਦਰ ਨੇ ਆਪਣੇ ਸੰਗਤਾਂ ਨੂੰ ਜ਼ਮੀਨ ਦਾ ਮਾਲਕ ਬਣਾਇਆ ਹੈ। ਸੋ ਆਓ ਇਹ ਗੱਲ ਚੇਤੇ ਰੱਖੀਏ। ਧੰਨ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਆਸ਼ੀਰਵਾਦ ਲੈ ਕੇ ਸਰਹੰਦ ਫਤਿਹ ਕੀਤੀ ਤੇ ਫਿਰ ਜ਼ਮੀਨ ਦਾ ਮਾਲਕ ਬਣਾਇਆ ਹੈ। ਸੋ ਆਓ ਸਭ ਦੇ ਨਾਲ ਜੁੜਨਾ ਪ੍ਰੇਮ।

ਅਜਨਾ ਪਾਵਨ ਪਵਿੱਤਰ ਦਿਹਾੜਾ ਸਾਨੂੰ ਬਾਰ ਬਾਰ ਚੇਤੇ ਕਰਾਉਂਦਾ ਕਿ ਭਾਈ ਬੰਦਾ ਸਿੰਘ ਬਹਾਦਰ ਨੇ ਉਹ ਪਰਉਪਕਾਰ ਕੀਤਾ ਗੁਰੂ ਦਾ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਆਸ਼ੀਰਵਾਦ ਲੈ ਕੇ ਜਿੱਥੇ ਸਰਹੰਦ ਫਤਿਹ ਕੀਤੀ ਉੱਥੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਦੇਸ਼ ਵਾਸੀ ਬੜੀ ਛੇਤੀ ਭੁੱਲ ਜਾਂਦੇ ਹਨ, ਸਮੇਂ ਸਮੇਂ ਦੀ ਸਰਕਾਰਾਂ ਆਉਂਦੀਆਂ ਹਨ ਇਹ ਵਿਚਾਰ ਲੈ ਕੇ ਕਿ ਇਹਨਾਂ ਕੋਲੋਂ ਆ ਵੀ ਖੋ ਲਈਏ, ਪਰ ਗੁਰੂ ਪਿਆਰੇ ਸਾਧ ਸਿੰਘ ਜੀ ਉਹ ਸਦਾ ਬੰਦਾ ਸਿੰਘ ਬਹਾਦਰ ਨੂੰ ਚੇਤੇ ਰੱਖੀ ਜਿਨ੍ਹਾਂ ਨੂੰ ਸਾਨੂੰ ਮਾਲਕ ਬਣਾਇਆ ਹੈ। ਫੇਰ ਮਾਲਕ ਬਣ ਕੇ ਨਹੀਂ, ਉਹਨਾਂ ਦੇ ਸਿੱਖਾਂ ਨੇ ਮਿਹਨਤ ਮੁਸ਼ਕਤ ਕਰਕੇ ਦੇਸ਼ ਭਰ ਦੇ ਵਿੱਚ ਅੰਨ ਪਹੁੰਚਾਇਆ ਹੈ। ਇਹ ਬਹੁਤ ਵੱਡਾ ਪਰਉਪਕਾਰ ਹੈ ਬੰਦਾ ਸਿੰਘ ਬਹਾਦਰ ਜੀ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਹਨ। ਪਰਿਵਾਰ ਆਪਣੇ ਸਿੱਖ ਬੜੇ ਪਿਆਰੇ ਪਿਆਰੇ ਸ਼ਹੀਦ ਕਰਾਏ ਹਨ, ਇਸ ਕਰਕੇ ਕਿ ਆਉਣ ਵਾਲੀ ਸਾਡੀ ਪੀੜ੍ਹੀ ਬੜੀ ਪਿਆਰ ਦੇ ਨਾਲ ਜੀਵਨ ਜੀ ਸਕਣ। ਸੋ ਇੰਨੀ ਸੇਵਾ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।

ਗੁਰੂ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਕੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰੂ ਤੇ ਅਮਰਦਾਸ ਰਮਦਾਸ ਹੈ ਸਹਾਇ, ਅਰਜਨ ਹਰਿ ਗੋਬਿੰਦ ਨੋ ਸਿਮਰੋ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਕਰੋ ਨੌ ਨਿਧਾ ਬੈ ਧਾਏ, ਸਭ ਥਾਈ ਹੁਣਾਂ ਜੀ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭਨਾ ਥਾਈ ਹੋਣਾ ਜੀ ਸਹਾਏ, ਦਸਾਂ ਪਾਤਸ਼ਾਹ ਨਦੀ ਲਗਦੀ ਦੋ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਰ ਦਾ ਧਿਆਨ ਧਰਕੇ ਬੋਲਣਾ ਜੀ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਏ ਦੇਖ ਵਾਹੇ ਦੇਖ ਕੇ ਅਣਜਿਠ ਕੀਤਾ, ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਵੱਲ ਧਿਆਨ ਧਰਕੇ ਬੋਲਣਾ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਸ ਦਿੱਤੇ, ਬੰਧ ਬੰਦ ਕਟਵਾਏ, ਖੋਪਰੇ ਲੋਹਾਈਆਂ ਚਰਖੜੀਆਂ ਤੇ ਚੜੀ ਤਨਾਦ ਨਵ ਚਰਾਏ ਗਏ, ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੀ ਹਾਰਿਆ, ਸਿੱਖੀ ਕਿੱਸਾ ਸਵਾਸਾ ਸੰਗ ਨਿਵਾਹੀ, ਤੇ ਨਾਲ ਦੀ ਕਮੈਬਲ ਧਿਆਨ ਤਰਕੇ ਬੋਲਣਾ ਜੀ, ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮ ਜੀ ਦਾ ਧਿਆਨ ਤਰਕੇ ਬੋਲਣਾ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿੱਤੇ ਆਵੇ ਚਿੱਤੇ ਆਵਣ ਦਾ ਸਤਿਕਾਰ, ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹ ਰੱਛਾ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਦੀ ਸਹਾਇ, ਗੁਰੂ

ਮਤ ਪਤ ਦੇ ਰਾਖੇ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜੀ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੇ ਦਾਨ, ਸੇਵਾ ਸੰਭਾਲ ਦਾ ਦਾਨ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ੋ। ਹੇ ਨਿਵਾਣਿਆਂ ਦੇ ਵਾਣ ਸਤਿਗੁਰੂ, ਨਿਤਾਣਿਆਂ ਦੇ ਦਾਨ ਸਤਿਗੁਰੂ, ਨਿਓਟਿਆਂ ਦੀ ਓਟ ਸਤਿਗੁਰੂ, ਸੱਚੇ ਪਿਤਾ

ਬੇਨਤੀ ਅਰਜੋਈ ਜੋਦਰੀ ਸੱਚੇ ਪਾਤਸ਼ਾਹ ਜੀ ਆਪਣੀਆਂ ਦੀ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸੱਜੇ ਸੱਜਿਆਂ ਦੀਵਾਨਾਂ ਅੰਦਰ ਆਰਤੀ ਹਰਜ ਸੰਕੀਰਤਨ ਚੱਲ ਰਹੇ ਲੜੀਵਾਰ ਸ਼ਬਦ ਦੀਆਂ ਵਿਚਾਰਾਂ ਇਤਿਹਾਸ ਸ਼ਰਵਣ ਕਰਵਾਏ।

ਦਾਤਾ ਸੇਵਾ ਦੀਆਂ ਦਾਤਾ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸੱਚੇ ਪਾਤਸ਼ਾਹ ਜੀਓ। ਬੇਅੰਤ ਸੰਗਤਾਂ ਸੱਚੇ ਪਾਤਸ਼ਾਹ ਜੀ ਘਰਾਂ ਵਿੱਚ ਬੈਠੀਆਂ ਲਾਈਵ ਆਪ ਜੀਆਂ ਦਾ ਸਰਵਣ ਜਾਪ ਸਰਵਣ ਕਰ ਰਹੀਆਂ ਹਨ। ਸੱਚੇ ਪਾਤਸ਼ਾਹ ਜੀ ਜਾਪ ਸਰਵਣ ਕਰਦੇ ਹੋਇਆਂ ਬੇਅੰਤ ਸੰਗਤਾਂ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੀ ਸੇਵਾਵਾਂ ਅੰਦਰ ਮਾਇਆ ਭੇਟਾ ਕਰ ਰਹੀਆਂ ਹਨ। ਬੀਬੀ ਸ਼ਰੀਨਾ ਸਮੂਹ ਸੇਵਕ ਪਰਿਵਾਰ ਪਾਸੋਂ ਸੱਚੇ ਪਾਤਸ਼ਾਹ ਜੀ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦਿਆਂ ਹੋਇਆਂ $100 ਸੱਚੇ ਪਾਤਸ਼ਾਹ ਜੀ ਭੇਟਾ ਕੀਤਾ ਗਿਆ ਹੈ। ਬੀਬੀ ਹਰਲੀਨ ਕੌਰ ਤਿੰਨਾਂ ਪਾਸੋਂ ਇਮਤਿਹਾਨ ਪਾਸ ਹੋਣ ਦੀ ਖੁਸ਼ੀ ਅੰਦਰ ਆਪ ਜੀਆਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ $25 ਸੇਵਾਵਾਂ ਅੰਦਰ ਹਾਜ਼ਰ ਕੀਤੇ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਦੀ ਸੇਵਾ ਥਾਈ ਪੌੜੀ ਜਿਨ੍ਹਾਂ ਭਾਵਨਾਵਾਂ ਮਨੋਰਥਾ ਕਰਕੇ ਸੇਵਕ ਪਰਿਵਾਰਾਂ ਨੇ ਸੇਵਾ ਲਈ ਹੈ ਸੋ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਦੇ ਦਾਤ ਦਰੋ ਕਰੋ ਗੁਰਸਿੱਖੀ ਦੇ ਮਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਸੱਚੇ ਪਾਤਸ਼ਾਹ। ਧੰਨ ਧੰਨ ਬਾਬਾ ਬੰਦਾ ਜੀ ਬਹਾਦਰ ਜੀ ਮਹਾਰਾਜ ਆਪ ਜੀਆਂ ਦੀ ਸ਼ਹੀਦੀ ਨੂੰ ਸੱਚੇ ਪਾਤਸ਼ਾਹ ਦੀ ਸਜਦਾ ਕਰਦੇ ਹੋਏ ਅੱਜ ਸਿੱਖ ਗੁਰਦੁਆਰਾ ਸਹਿਨ ਹੋਜੇ ਵਿਖੇ ਦੀਵਾਨ ਸੱਜੇ ਸੱਜਿਆਂ ਦੀਵਾਨਾਂ ਅੰਦਰ ਸੱਚੇ ਪਾਤਸ਼ਾਹ ਜੀ ਬਾਬਾ ਬੰਦਾ ਬਹਾਦਰ ਜੀ ਆਪ ਜੀਆਂ ਦੇ ਇਤਿਹਾਸ ਸਰਵਣ ਕਰਵਾਏ ਕੇ ਆਪ ਜੀ ਨੇ ਕਿਰਪਾ ਕਰਨੀ ਸਮੁੱਚੀ ਸਿੱਖ ਕੌਮ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ ਭਰਿਆ ਹੱਥ ਰੱਖਦੇ ਹੋਏ ਆਪ ਜੀਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਵਾਸਤੇ ਆਪ ਜੀਆਂ ਨੇ ਬਲ ਜਾਂ ਉਦਮ ਬਖਸ਼ਿਸ਼ ਕਰਨਾ ਸਿੱਖ ਪੰਥ ਵਿੱਚ ਏਕਤਾ ਪਿਆਰ ਇਤਵਾਕ ਦੀ ਦਾਤ ਬਖਸ਼ਣੀ ਸੱਚੇ ਪਾਤਸ਼ਾਹ ਜੀ। ਇਸ ਸਮੇਂ ਦੀਵਾਨਾਂ ਦੀ ਸੰਪੂਰਨਤਾ ਹੈ ਜੀ ਕਰੋ ਕਿਰਪਾ ਭਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨੇ ਦੇ ਸਹੀ ਪਿਆਰੇ ਮੇਲ

ਕੋਈ ਨਾਮ ਨ ਜਾਣ ਮੇਰਾ ਵਾਹਿਗੁਰੂ ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੀ ਆਏ ਪ੍ਰਿਰੰਗਤ ਗੁਰੂ ਜੀ ਅਮਰਦਾਸ ਰਾਮਦਾਸਿਆਂ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜੀ ਜਿੱਥੇ ਸਭ ਹਜਾਇ ਤੇ ਬਹਾਦੁਰ ਸਿੰਘ ਘਰ ਨੂੰ ਨਿਦਾਵੈ ਤਾਏ ਸਭ ਥਾਂ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਸਾਹਿਬ ਦਸਾਂ ਪਾਤਸ਼ਾਹ ਦੀ ਆਤਮਿਕ ਜੋਤ ਜਾਗਤੀ ਜੋਤ ਚਵਰ ਤਖਤ ਦੇ ਮਾਲਿਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਹੇ ਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣੀ ਓਟੀਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋਤ ਆਪ ਜੀ ਦੇ ਚਰਣਾ ਕਮਲਾ ਪਾਸ ਅਰਦਾਸ ਬੇਨਤੀ ਜੋਧੜੀ ਸਤਿਗੁਰੂ ਜੀ ਆਪ ਜੀ ਨੇ ਪਾਰ ਬਖਸ਼ਿਸ਼ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਦਰਸ਼ਕ ਤੁਹਾਨੂੰ ਖੁੱਲ੍ਹੇ ਦਰਸ਼ਨ ਦੇ ਦਾਰੇ ਉਪਦੇਸ਼ ਬਖਸ਼ੇ ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ਾਮਾਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਸੇਵਾ ਹੋਈ ਹੈ ਸੁਹਿਲਾ ਜੀ ਦੇ ਬਾਣੀ ਦੇ ਜਾਪ ਕੀਤੇ ਗਏ ਸਤਿਗੁਰੂ ਜੀ ਬਾਣੀ ਪੜ੍ਹਦੇ ਆਪ ਜੀ ਸੇਵਾ ਕਰਦੇ ਹਾਂ ਆਪ ਜੀ ਦੇ ਸੇਵਕਾਂ ਕੋਲੋਂ ਬੇਅੰਤ ਪ੍ਰਕਾਰ ਦੀਆਂ ਤੁੱਟੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪ ਆਪਣੇ ਜਾਣ ਬੱਚੇ ਸੁਣ ਕੇ ਖੇਮਾ ਕਰਨਾ ਅੱਗੇ ਤੋਂ ਸੁਣ ਬਖਸ਼ਣਾ ਆਪ ਜੀ ਦੇ ਭਾਣੇ ਦੇ ਅੰਦਰ ਚਾਰ ਪਹਿਰ ਦਾ ਦਿਨ ਸੁੱਖਾਂ ਨਾਲ ਬਤੀਤ ਹੋਇਆ ਹੈ ਸਤਿਗੁਰੂ ਜੀ ਚਾਰ ਪਹਿਰ ਦੀ ਰਾਤਰੀ ਆਈ ਹੈ ਸੁੱਖਾਂ ਨਾਲ ਬਤੀਤ ਕਰਾਉਣੀ ਇਸ ਵੇਲੇ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਸੁਖਾਸਨਾਂ ਲਈ ਸੱਚਖੰਡ ਸ੍ਰੀ ਹਰਿਮੰਦਰ ਵਿੱਚ ਲਿਜਾਣ ਲੱਗੇ ਨੇ ਸਤਿਗੁਰੂ ਜੀ ਰਸਤੇ ਵਿੱਚ ਵਾਧ ਘਾਟ ਤੋਂ ਬਚਾ ਕੇ ਰੱਖਣਾ ਆਪਣੀ ਸੇਵਾ ਆਪ ਲੈਣੀ ਫਿਰ ਅੰਮ੍ਰਿਤ ਵੇਲੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਅੰਮ੍ਰਿਤ ਵੇਲੇ ਦੇ ਜਾਗਣੇ ਇਸ਼ਨਾਨ ਨਿਤਨੇਮ ਬਖਸ਼ਦੇ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਸਿੱਖ ਸੰਗਤਾਂ ਤੇ ਸੇਵਾਦਾਰ ਹਾਜ਼ਰ ਹਨ ਆਪ ਚਾਲੇ ਪਾਉਣ ਦੀ ਕਿਰਪਾਲਤਾ ਕਰੋ ਜੀ ਸਹੀ ਪਿਆਰੇ ਮੇਰ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕਰਕੇ ਗੁਰਮੰਤਰ ਦੀਆਂ ਹਾਜ਼ਰੀਆਂ ਭਰੀਆਂ, ਸਤਿਗੁਰੂ ਜੀ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਜੋੜ ਕੇ ਰੱਖ ਲੈਣ, ਤਾਂ ਜੋ ਇਹ ਮਨੁੱਖਾ ਦੇ ਹੀ ਸਾਡੀ ਸਫਲ ਹੋ ਸਕੇ। ਸਤਿਗੁਰੂ ਜੀ ਨੇ ਅੱਜ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਸਾਡੀ ਝੋਲੀ ਵਿੱਚ ਪਾਏ ਨੇ, ਰਾਗ ਸੂਹੀ ਵਿੱਚ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 767 ਔਰ 768 ਦੇ ਉੱਤੇ ਸੁਭਾਏ ਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਦੇ ਹੋਏ ਇਸ ਜੀਵਨ ਨੂੰ ਸਫਲਿਆਂ ਕਰ ਦੇਣ, ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਜਾਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਰਹਿਮਤ ਕਰਕੇ ਇਕਾਗਰਤਾ ਸਹਿਤ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰ ਦੇਣ। ਵਾਹ

ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਆਦਿਗੁਰ ਏ ਨਮੈ ਜੁਗਾਦਿਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਐ ਨਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰੋ ਜਸ ਬਿਸੰਬਰ ਏਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰਤ ਸੁਧਾਖਰ ਕਿਨੇ ਰਾਮ ਨਾਮ ਏਕੋ ਆਖਰ ਕਿਨਕਾ ਏਕ ਜਿਸ ਜੀ ਬਸਾਵੈ ਤਾਕੀ ਮਹਿਮਾ ਗਨੀ ਨਾ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਦ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਏ ਨਾਨਕ ਤਾਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਕ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕਿਸ਼ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਾਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਬੇਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੈ ਹਰ ਨੇਰੇ ਸੰਤ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੁ ਨ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਝੁਨ ਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੈ ਸੇ ਜਨ ਜਿਨ ਕਉ ਪ੍ਰਭ ਮਾਇਆ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਿਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
जिहे मार्ग एहो जात अकेला तह हर नाम संग होत सुहेला ऐसा नाम मन सदा त्याई नानक गुरु मुख परम गत पाई है छूटत नहीं कोट लख बाही नाम जपत तै पार पराही अनेक बिघन जय आए संघारै हर का नाम तत्काल उधारै अनेक जोन जन मैं मर जाम नाम जपत पावै बिसराम हौ मैला मल कबू न धोवै हर का नाम कोट पाप खोवै ऐसा नाम जपहु मन रंग नानक पाइए साधकै संग जिह मार्ग के गने जाए न कोसा हर का नाम ऊहा संग तोसा जिह पेंडै महा अंध गुबारा हर का नाम संग उजियारा जहा पंथ तेरा को न सियानू हर का नाम तह नाल पछानू जह महा भयान तपत बहु काम तह हर के नाम की तुम ऊपर शाम जहा त्रिखा मन तुज आकर खै तह नानक हर हर अमृत बरखै भगत जना की बरतन नाम संत जना कै मन बिसराम हर का नाम दास की ओट हर कै नाम उधरे जन कोट हर जस करत संत दिन रात हर हर औखद साधक मात हर जन कै हर नाम निधान पार ब्रह्म जन की नो दान मन तन रंग रते ना रंग एकै नानक जन कै बिरत बिबेकै हर का नाम जन कौ मुक्त जुगत हर कै नाम जन कौ त्रिपत भुगत हर का नाम जन का रूप रंग हर नाम जपत कब परै ना भंग हर का नाम जन की वडे आई हर कै नाम जन सोभा पाई हर का नाम जन कौ भोग जोग हर नाम जापत कछ नाहे बियोग जान राता हर नाम की सेवा नानक पूजै हर हर देवा हर हर जन कै माल खजीना हर तन जन कौ आप प्रभ दीना हर हर जन कै ओट सताणी हर प्रताप जन अवर न जानी ओत पोत जन हर रस राते सुन समाद नाम रस माते आठ पहर जन हर हर जपै हर का भगत प्रगट नहीं छपै हर की भगत मुकत बहु करे नानक जान संग केते तरे पार जात इहो हर को नाम काम तेन हर हर गुण गाम सब ते उत्तम हर की कथा नाम सुनत दर्द दुख लथा नाम की महिमा संत रिद वसै संत प्रताप दुरत सब नसै संत का संग वड भागी पाई है संत की सेवा नाम ते आई है नाम तुल कश अवर ना होए नानक गुर मुख नाम पावै जन कोए सलोक बहु शास्त्र बहु सिमृति पेखे सर्ब टंडोल पूजस नाही हर हरि नानक नाम अमोल अष्टपदी जाप ताप ज्ञान सब ध्यान खट शास्त्र सिमरत वख्यान योग अभ्यास कर्म धर्म क्रिया सगल त्याग बन मध्य फिरिया अनक प्रकार किए बहु जतना पूर्ण दान होमे बहु रतना शरीर कटाए होमे कर राती वर्त निम करे बहु पाती नहीं तुल राम नाम विचार नानक गुरमुख नाम जपिए एक बार नौ खंड प्रथमे फिरै चिर जीवै महा उदास तपी सरथी वै अग्न माहे होमत परान कनक अशव है वर भूम दान नेवली कर्म करे बहु आसन जैन मार्ग संयम अत साधन नेमख नेमख कर शरीर कटावै कौपी होमै मैल न जावै हर के नाम समसर कछ नाहे नानक गुरमुख नाम जपत गत पाहे मन कामना तीरथ दे छुटै गर्भ गुमान न मन ते हुटै सोच करै दिन स अर रात मन की मैल न तन ते जात इस देही कौ बहु साधना करै मन ते कबहु न बिखिया टरै जल धोवै बहु देह अनीत सुख कहाँ होए काची पीत मन हर के नाम की महिमा ऊच नानक नाम उदरे पतत बहुमूच बहुत सयाण पजम का भौ व्यापै अनक जतन कर त्रिशन ना त्रापै भेख अनेक अगन नहीं बुझै कोट उपाव दरगै नहीं सिजै छूटस नाही ऊब पयाल मोहे व्यापै माया जाल अवर कर तूत सगली जम डानै गोविंद भजन बिन तिल नहीं मानै हर का नाम जपत दुख जाए नानक बोलै सहज सुभाए चार पदार्थ जे को मांगै साध जना की सेवा लागै जे को अपना दुख मिटावै हर हर नाम हृदय साध गावै जे को अपनी सोभा लोरै साध संग एहो मैं शोरै जे को जन्म मरण ते डरै साध जना की सरनी परै
ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਨਾਨਕ ਤਾ ਕੈ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ। ਆਪਸ ਕਉ ਜੋ ਜਾਣੇ ਨੀਚਾ, ਸੋ ਗਨੀਏ ਸਭ ਤੇ ਊਚਾ। ਜਾ ਕਾ ਮਨ ਹੋਏ ਸਗਲ ਕੀਰੀਨਾ, ਹਰ ਹਰ ਨਾਮ ਤਿਨ ਘਾਟ ਘਾਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ। ਸੁਖ ਦੁਖ ਜਨ ਸਮ ਦ੍ਰਿਸ਼ਟੀਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਨਿਰਤ ਹਨ ਕਉ ਧਨ ਤੇਰੋ ਨਾਉ, ਨਥਾਵੇ ਕਉ ਨਾਉ ਤੇਰਾ ਥਾਉ। ਨ ਮਾਨੇ ਕਉ ਪ੍ਰਭ ਤੇਰੋ ਮਾਨ, ਸਗਲ ਘਟਾ ਕਉ ਦੇਵ ਅਵਦਾਨ। ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ। ਆਪਣੀ ਗਤ ਮਿਤ ਜਨ ਹੋ ਆਪੇ, ਆਪਣ ਸੰਗ ਆਪ ਪ੍ਰਭ ਰਾਤੇ। ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨ ਜਾਣ ਸੁਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪ ਹੋ ਜੀ ਸਦਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ। ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜਿਹ ਘਟ ਵਸੈ ਹਰ ਨਾਮ। ਸਲੋਕ ਨਿਰਗੁਣ ਯਾਰ ਅਨਿਆ, ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤੇ ਸਚੀਤ ਰੱਖ, ਨਾਨਕ ਨਿਭੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੇ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਬਾਰ ਵਿਵਸਥਾ ਤੁਜੈ ਪਿਆਰ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਬਿਰਧ ਭਇਆ ਉਪਰ ਸਾਖ ਸੈਨ, ਮੁਖ ਪਿਆਉ ਬੈਠ ਕਉ ਦੈਨ। ਇਹੋ ਨਿਰਗੁਣ ਗੁਣ ਕਛੂ ਨ ਬੂਜੈ, ਬਖਸ਼ ਲਿਹੋ ਤਉ ਨਾਨਕ ਸੀਜੈ। ਜਿਹ ਪ੍ਰਸਾਦ ਧਾਰੁ ਉਪਰ ਸੁਖ ਬਸੈ, ਸੋਤ ਭਰਾਤ ਮੀਤ ਬਨਤਾ ਸੰਗ ਹਸੈ। ਜਿਹ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਜਿਹ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ। ਐਸੇ ਦੋਖ ਮੂੜ ਅੰਤ ਬਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ। ਆਦਿ ਅੰਤ ਜੋ ਰੱਖ ਨਹਾਰ, ਤਿਸ ਸਿਉ ਪ੍ਰੀਤ ਨ ਕਰੈ ਗਵਾਰ। ਜਾ ਕੀ ਸੇਵਾ ਨਵ ਨਿਧ ਪਾਵੈ, ਤਾ ਸਿਉ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਾਧ ਸਦਾ ਹਜੂਰੇ, ਤਾਂ ਕੋ ਅੰਦਾ ਜਾਨਤ ਦੂਰੇ। ਜਾ ਕੀ ਟਹਿਲ ਪਾਵੈ ਦਰਗੈ ਮਾਨ, ਤਿਸੈ ਬਿਸਾਰੈ ਮੁਗਧ ਅਜਾਨ। ਸਦਾ ਸਦਾ ਇਹ ਭੁੱਲਨ ਹਾਰ, ਨਾਨਕ ਰੱਖ ਨਹਾਰ ਅਪਾਰ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇਪ ਉਤਾਰੈ ਧੋਏ ਗਰ, ਤਬ ਪ੍ਰੀਤ ਭਸਮ ਸੰਗ ਹੋਏ। ਅੰਧਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਇਆਲ। ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਛਪਛ ਨਾਹੇ ਕਛ ਕਰੈ ਛਪਾਇਆ। ਬਾਹਰ ਗਿਆਨ ਤਿਹਨ ਇਸਨਾਨ, ਅੰਤਰ ਵਿਆਪੈ ਲੋਭ ਸੁਆਨ। ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਥਰ ਕੈਸੇ ਤਰੈ ਅਥਾ। ਜਾ ਕੈ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ। ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗੈ ਲਿਹੋ ਊੜ ਨਿਭਾਵੈ। ਕਹਾ ਬੁਝਾਰਤ ਬੂਜੈ ਡੋਰਾ, ਨਿਸ ਕਹੀਐ ਕਉ ਸਮਝੇ ਭੋਰਾ। ਕਹਾ ਬੇਸਨ ਪਦ ਗਾਵੈ ਗੂੰਗ, ਜਤਨ ਕਰੈ ਤਉ ਪੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾਂ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੋ ਆਵੈ ਨ ਚੀਤ, ਜੋ ਬੈ ਰਾਈ ਤਾ ਸਿਉ ਪ੍ਰੀਤ। ਬਲੂਆ ਕੇ ਗ੍ਰਹਿ ਪੀਤਰ ਵਸੈ, ਆਨੰਦ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰ ਮਨੈ ਮਨੈ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ। ਬੈਰ ਬਿਰੋਧ ਕਾਮ ਕ੍ਰੋਧ ਮੋਹ, ਝੂਠ ਬਿਕਾਰ ਮਹਾਂ ਲੋਭ ਤ੍ਰੋਹ। ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੇਨ ਹਾਰ ਪ੍ਰਭ ਛੋੜ ਕੈ, ਲਾਗੈ ਆਨ ਸੁਆਏ। ਨਾਨਕ ਕਹੂ ਨਾ ਸੀ ਜਈ, ਬਿਨ ਨਾਵੈ ਪਤ ਜਾਏ। ਅਸ਼ਟਪਦੀ
दस वस्तु ले पाछै पावै, एक वस्त कारण बिखोट गवावै। एक पी न दे दस पी हैर ले, तौ मूड़ा कहो कहा करे। जिस ठाकुर स्यो नाही चारा, ताको की जय साध नमस्कारा। जाके मन लागा प्रभ मीठा, सर्ब सुख ताहू मन बूठा। जिस जाने अपना हुक्म मनाया, सर्ब थोक नानक तिन पाया। अगणत साहौ अपनी देरास, खात पीत बरतै आनंद उलास। अपनी अमान कश बाहुर साहु ले, अज्ञानी मन रोस करे। अपनी प्रतीत आप ही खोवै, बहुर उसका विश्वास न होवै। जिसकी बस्त तिस आगै राखै, प्रभ की आज्ञा मनै माथै। उसते चौगुन करै निहाल, नानक साहिब सदा दयाल। अनक भांत माया के हेत, सर पर होवत जान अनेत। बिरख की छाया स्यों रंग लावै, ओह बिनसै ओह मन पछतावै। जो दिसै सो चालन हार, लपट रहो तह अंध अंधार। बटाऊ स्यों जो लावै नेह, ताकौ हाथ न आवै के। मन हर के नाम की प्रीत सुखदाई, कर कृपा नानक आप लय लाई। मिथ्या तन तन कुटंब सबाया, मिथ्या होमै ममता माया। मिथ्या राज जोबन धन माल, मिथ्या काम क्रोध बिकराल। मिथ्या रथ हस्ती असब वस्त्रा, मिथ्या रंग संग माया पेख हस्ता। मिथ्या ध्रुव मोह अभिमान, मिथ्या आपस ऊपर करत गुमान। अस्थिर भगत साध की सरन, नानक जाप जाप जीवै हर के चरण। मिथ्या श्रवण पर निंदा सुनै, मिथ्या हस्त पर दर्ब को हिरै। मिथ्या नेत्र पेखत पर त्रै रूपाद, मिथ्या रसना भोजन अन स्वाद। मिथ्या चरण पर बेकार को तावै, मिथ्या मन पर लोभ लुभावै। मिथ्या तन नहीं पर उपकारा, मिथ्या बास लेत बिकारा। बिन बूझे मिथ्या सब पहे, सफल देह नानक हर हर नाम लय। बिरथी साकत की आरजा, साच बिना कह होवत सूचा। बिरथा नाम बिना तन अंध, मुख आवत ताके दुर्गंध। बिन सिमरन दिन रहन बिरथा बिहाय, मेघ बिना ज्यों खेती जाए। गोबिंद भजन बिन बृथि सब काम, ज्यों किरपन के नरारथ दाम। तन तन ते जन जिह घट बस्यो हर नाउ, नानक ताके बल बल जाओ। रहत अवर काश अवर कमावत, मन नहीं प्रीत मुखों गांड लावत। जानन हार प्रभु प्रबीन, बाहर भेख न काहू पीन। अवर उपदेसै आप न करै, आवत जावत जन मैं मरै। जिसकै अंतर बसै निरंकार, तिसकी सीख तरै संसार। जो तुम पाने तिन प्रभ जाता, नानक उन जन चरण पराता। करो बेनती पार ब्रह्म सब जानै, अपना किया आपे मानै। आपे आप आप करतन बेरा, किसै दूर जनावत किसै बुझावत नेरा। उपाव सियानप सगल ते रहत, सब कछ जानै आत्म की रहत। जिस पावै तिस लय लड़ लाए, थान थनंतर रहया समाए। सो सेवक जिस कृपा करी, निमख निमख जप नानक हरी। सलोक काम क्रोध अर लोभ मोह, बिन सजाए अहंगमेव। नानक प्रभ शरणागति, कर प्रसाद गुरुदेव अष्टपदी। जिह प्रसाद शक्ति ही अमृत खाहे, तिस ठाकुर को राख मन माहे। जिह प्रसाद सुगंधत तन लावै, तिस को सिमरत परम गत पावै। जिह प्रसाद बसै सुख मंदर, तिसे त्याए सदा मन अंदर। जिह प्रसाद ग्रह सांग सुख बसना, आठ पहर सिमर हो तिस रसना। जिह प्रसाद रंग रस भोग, नानक सदा त्याई त्यावन जोग। जिह प्रसाद पाठ पटंबर हडावै, तिसे त्याग कत अवर लुभावै। जिह प्रसाद सुख सेज सोई जै, मन आठ पहर ताका जस गावी जै। जिह प्रसाद तुझ सब को मानै, मुख ताकू जस रसन बखानै। जिह प्रसाद तेरु रहता धर्म, मन सदा त्याहे केवल पार ब्रह्म। प्रभ जी जपत दरगह मान पावै, नानक पथ सेती घर जावै। जिह प्रसाद आरोग कंचन देही, लिव लावौ तिस राम सनेही। जिह प्रसाद तेरा उला रहत, मन सुख पावै हर हर जस कहत।
जिह प्रसाद तेरे सगल छिद्र ठाके मन सरणी पर ठाकुर प्रभ ताकै। जिह प्रसाद तुझ को ना पहुँचै मन सास सा सिमरौ प्रभ ऊचे। जिह प्रसाद पाई दुर्लभ देह नानक ता की भगत करे। जिह प्रसाद आपूखन पहरी जय मन तिस सिमरत क्यों आलस की जय। जिह प्रसाद असव हस असवारी मन तिस प्रभ को कबहु ना बिसारी। जिह प्रसाद मा बाग मिलख तना राख पुरोए प्रभ अपने मना। जिन तेरी मन बनत बनाई उठत बैठत सद तिसै त्याई। तिसै त्याए जो एक अलख है इहां उहां नानक तेरी रख है। जिह प्रसाद करै पुन बहुदान मन आठ पहर कर तिसका ध्यान। जिह प्रसाद तू आचार ब्योहारी तिस प्रभ को सा सा चितारी। जिह प्रसाद तेरा सुंदर रूप सो प्रभ सिमरऊ सदा अनूप। जिह प्रसाद तेरी नीकी जात सो प्रभ सिमर सदा दिन रात। जिह प्रसाद तेरी पत्र है गुर प्रसाद नानक जस का है। जिह प्रसाद सुनै करण नाद जिह प्रसाद पेखै बिसमाद। जिह प्रसाद बोलै अमृत रसना जिह प्रसाद सुख सहजे बसना। जिह प्रसाद हस्त कर चलै जिह प्रसाद संपूर्ण फलै। जिह प्रसाद परम गत पावै जिह प्रसाद सुख सहज समावै। ऐसा प्रभ त्याग अवर कत लागौ गुर प्रसाद नानक मन जागौ। जिह प्रसाद तू प्रगट संसार तिस प्रभ कौ मूल ना मनो विसार। जिह प्रसाद तेरा प्रताप रे मन मूड़ तू ताकौ जाप। जिह प्रसाद तेरे कार्ज पूरे तिसै जान मन सदा हजूरे। जिह प्रसाद तू पावै साच रे मन मेरे तू ता सिउ राच। जिह प्रसाद सब की गत होए नानक जाप जपै जप सोए। आप जपाए जपै सो नाओ आप गावाए सो हर गुण गाओ। प्रभ कृपा ते होए प्रगास प्रभु दया ते कमल बिगास। प्रभ सो प्रसन्न बसै मन सोए प्रभ दया ते मत उत्तम होए। सर्ब निधान प्रभ तेरी माया आपो कछु न किन्हु लया। जित जित लावो तित लगै हर नाथ नानक इनकै कछु न हाथ। श्लोक अगम अगाध पार ब्रह्म सोए जो जो कहै सो मुक्ता होए। सुन मीता नानक बिनवंता साध जना की अचरज कथा। अष्टपदी साध कै संग मुख उज्जल होत साध संग मल सगली खोत। साध कै संग मिटै अभिमान साध कै संग प्रगटै सुज्ञान। साध कै संग बुझै प्रभ नेरा साध संग सब होत निबेरा। साध कै संग पाए नाम रतन साध कै संग एक ऊपर जतन। साध की महिमा बरनै कौन प्राणी नानक साध की शोभा प्रभ माहे समानी। साध कै संग अगोचर मिलै साध कै संग सदा पर फुलै। साध कै संग आवै बस पंचा साध संग अमृत रस पुंचा। साध संग होए सब की रेन साध कै संग मनोहर बैन। साध कै संग नकत हूं तावै साध संग अस्थित मन पावै। साध कै संग माया ते भिन्न साध संग नानक प्रभ सो प्रसन्न। साध संग दुश्मन सब मीत साधु कै संग महापुनीत। साध संग किस्यों नहीं बैर साध कै संग ना बीगा पैर। साध कै संग नाही को मंदा साध संग जाने परमानंदा। साध कै संग नाही हो ताप साध कै संग तजै सब आप। आपे जाने साध बढ़ाई नानक साध प्रभु बने आई। साध कै संग ना कब हूं तावै साध कै संग सदा सुख पावै। साध संग अबस्ता गोचरला है साधु कै संग अजरस है। साध कै संग बसै थान उचै साधु कै संग महल पहुचै। साध कै संग दृढ़ै सब धर्म साध कै संग केवल पार ब्रह्म। साध कै संग पाए नाम निधान नानक साधु कै कुर्बान। साध कै संग सब कुल उधारै साध संग साजन मीत कुटुंब निस्तारै। साधु कै संग सो धन पावै जिस धन ते सब को वरसावै। साध संग धर्म राय करे सेवा साध कै संग सोभा सुरदेवा। साधु कै संग पाप पलायन साध संग अमृत गुण गायन। साध कै संग सर्वथान गम नानक साध कै संग सफल जनम।
ਸਾਧਕੈ ਸੰਗ ਨਹੀਂ ਕਾਸ਼ ਕਾਲ, ਦਰਸ਼ਨ ਭੇਟਤ ਹੋ ਤੇ ਨਿਹਾਲ। ਸਾਧਕੈ ਸੰਗ ਕਲੂਖਤ ਹਰੈ, ਸਾਧਕੈ ਸੰਗ ਨਰਕ ਪਰ ਹਰੈ। ਸਾਧਕੈ ਸੰਗ ਈਹਾ ਊਹਾ ਸੁਹੇਲਾ, ਸਾਧ ਸੰਗ ਬਿਸ਼ੁਰਤ ਹਰ ਮੇਲਾ। ਜੋ ਇੱਛੈ ਸੋਈ ਫਲ ਪਾਵੈ, ਸਾਧਕੈ ਸੰਗ ਨਾ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਦ ਬਸੈ, ਨਾਨਕ ਉਧਰੈ ਸਾਧ ਸੁਨ ਰਸੈ। ਸਾਧਕੈ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ। ਸਾਧਕੈ ਸੰਗ ਨ ਮਨ ਤੇ ਬਿਸਰੈ, ਸਾਧ ਸੰਗ ਸਰਪਰ ਨਿਸਤਰੈ। ਸਾਧਕੈ ਸੰਗ ਲਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ। ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗ ਗਤ ਭਈ ਹਮਾਰੀ। ਸਾਧਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇ ਤਾ ਸੁਣੈ ਤੇ ਤਾ ਬਖਿਆਨ ਹੈ। ਸਾਧ ਕੀ ਉਪਮਾ ਤੇ ਹੁਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਾਰ ਪੂਰ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ। ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ, ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ। ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ। ਜੈਸੇ ਸੂਰ ਸਰਬ ਕਉ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ। ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉਂ ਬਸਦਾ ਕੋ ਖੋਦੈ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਉ, ਨਾਨਕ ਜਿਉਂ ਪਾਵਕ ਸਹਿ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲ।

जाहे पार ब्रह्म के रंग, जैसी मत दे तैसा प्रगास, पार ब्रह्म करता अविनाश। सदा सदा सदा दयाल, सिमर सिमर नानक पहि निहाल। सलोक उस तत करह अनेक जन, अंत न पारावार। नानक रचना प्रभ रची, बहुविध अनक प्रकार अष्टपदी। कई कोट होए पुजारी, कई कोट आचार व्यवहारी। कई कोट भय तीर्थवासी, कई कोट बन भ्रमै उदासी। कई कोट वेद के स्रोते, कई कोट तपी सरहोते। कई कोट आत्म ध्यान तहरै, कई कोट कब काप विचारै। कई कोट नवतन नाम त्यावै, नानक करते का अंत न पावै। कई कोट भय अभिमानी, कई कोट अंध अज्ञानी। कई कोट किरपन कठोर, कई कोट अभेगो आत्म निकोर। कई कोट पर दर्ब को हिरै, कई कोट पर दुख ना करै। कई कोट माया श्रम माहे, कई कोट प्रदेश परमाहे। जित जित लावो तित तित लगना, नानक करते की जानै करता रचना। कई कोट सिद्ध जति जोगी, कई कोट राजे रास भोगी। कई कोट पंखी सर्प उपाय, कई कोट पाथर बिरख निप जाए। कई कोट पवन पाणी बैसंतर, कई कोट देश भू मंडल। कई कोट ससियर सूर नखियत्र, कई कोट देव दानव इंद्र सिर शत्र। सगल समग्री अपने सूत तारै, नानक जिस जिस भावै तिस तिस ने सतारै। कई कोट राजस तामस सातको, कई कोट वेद पुराण सिमरत अरसास्त। कई कोट किए रतन समुंद, कई कोट नाना प्रकार जंत। कई कोट किए चैर जीवे, कई कोट गिरी मेर स्वर्ण थीवे। कई कोट जख किन्नर पिशाच, कई कोट भूत प्रेत सुकर मृगाच। सब ते निरै सब हूं ते दूर, नानक आप अलिपत रहया भरपूर। कई कोट पाताल के वासी, कई कोट नरक सुरग निवासी। कई कोट जन्मै जीवै मरै, कई कोट बौजूनी फिरै। कई कोट बैठत ही खाहे, कई कोट घालै थक पाहे। कई कोट किए तनवंत, कई कोट माया मै चिंत। जह जह भाणा तह तह राखे, नानक सब किश प्रभ कै हाथे। कई कोट भय भय रागी, राम नाम संग तिन लिव लागी। कई कोट प्रभ कौ खो जंते, आत्म मै पार ब्रह्म लहंते। कई कोट दर्शन प्रभ प्यास, तिन कौ मिल्यो प्रभ अविनाश। कई कोट मांगै सत संग, पार ब्रह्म तिन लागा रंग। जिन कौ हुए आप सो प्रसन्न, नानक ते जन सदा धन धन। कई कोट खाणी अरखंड, कई कोट आकाश ब्रह्मांड। कई कोट हुए अवतार, कई जुगत कीनो बिसथार। कई बार पसर्यो पासार, सदा सदा एको एक ओंकार। कई कोट कीने भव भांत, प्रभ ते हुए प्रभ माहे समात। ताका अंत न जाने कोए, आपे आप नानक प्रभ सोए। कई कोट पार ब्रह्म के दास, तिन होवत आत्म प्रगास। कई कोट तत के बेते, सदा निहारै एको नेत्रे। कई कोट नाम रस पीवै, अमर पै सद सद ही जीवै। कई कोट नाम गुण गावै, आत्म रस सुख सहज समावै। अपुने जन को सासा समहारे, नानक होए परमेश्वर के प्यारे। सलोक करण कारण प्रभ एक है, दूसर नाही कोए। नानक तिस बलहारण, जल थल महियल सोए अष्टपदी। करण करावण करण जोग, जो तिस पावै सोई होग। खिन मै थाप उथापन हारा, अंत नहीं किश पारा वारा। हुक्मे धार अतार रहावै, हुक्मे उपजै हुक्म समावै। हुक्मे ऊंच नीच व्यवहारक, हुक्मे अनक रंग प्रकार। कर कर देखै अपनी वडियाई, नानक सब मैं रहा समाई। प्रभ पावै मानुख गत पावै, प्रभ पावै ता पाथर तरावै। प्रभ पावै बिन सास ते राखै, प्रभ पावै ता हर गुण पाखै। प्रभ पावै ता पतत उधारै, आप करै आपन बिचारै। दोहां सिरियां का आप स्वामी, खेलै बिगसै अंतर जामी। जो पावै सूकार करावै, नानक दृष्टि अवर न आवै। कहो मानुख ते क्या होया वै, जो तिस पावै सोई करावै। इसके हाथ होए ता सब किश ले, जो तिस पावै सोई करे। अन जानत बिख्या मैं रचै, जे जानत आपन आप बचै। भरमे भूला दै दिस तावै, निमख माहे चार कुंट फिर आवै। कर कृपा जिसे अपनी भगत दे, नानक ते जान नाम मेले। खिन मैं नीच कीट कौ राज, पार ब्रह्म गरीब नवाज। जाका दृष्ट कछु न आवै, तिस तत्काल दै दिस प्रगटावै। जा कौ अपने करै बखसीस, ताका लेखा न गनै जगदीस। जियो पिंड सब तिस की रास, कट कट पूर्ण ब्रह्म प्रगास।
ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਬਡਾਈ, ਇਸਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪੁ ਰਾਜੀਓ, ਜੋ ਤਿਸ ਭਾਵੈ ਸੋਈ ਫੁਨ ਥੀਓ, ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋਗ ਹਰਖ ਰੰਗ ਹਸੈ, ਕਬਹੂ ਨਿੰਦ ਚਿੰਦ ਬਿਓਹਾਰ, ਕਬਹੂ ਊਬ ਆਕਾਸ਼ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂ ਨਿਰਤ ਕਰੈ ਬਹੁ ਭਾਂਤ, ਕਬਹੂ ਸੋਏ ਰਹੈ ਦਿਨ ਰਾਤ, ਕਬਹੂ ਮਹਾਂ ਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋ ਤਰਵਾਲ, ਕਬਹੂ ਹੋਏ ਬਹਿ ਬਡ ਰਾਜਾ, ਕਬਹੂ ਪੇਖਾਰੀ ਨੀਚ ਕਾ ਸਾਜਾ, ਕਬਹੂ ਆਪ ਕੀਰਤ ਮੈਂ ਆਵੈ, ਕਬਹੂ ਭਲਾ ਭਲਾ ਕਹਾਵੈ, ਜਿਉ ਪ੍ਰਭ ਰਾਖੈ ਤਿਵ ਹੀ ਰਹੈ, ਗੁਰਪ੍ਰਸਾਦ ਨਾਨਕ ਸਾ ਚੁਕਾ ਹੈ, ਕਬਹੂ ਹੋਏ ਪੰਡਿਤ ਕਰੇ ਬਖਿਆਨ, ਕਬਹੂ ਮੋਨ ਤਹਰੀ ਲਾਵੈ ਧਿਆਨ, ਕਬਹੂ ਤਟ ਤੀਰਥ ਇਸਨਾਨ, ਕਬਹੂ ਸਿਧ ਸਾਧਿਕ ਮੁਖ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨੇਕ ਜਿਉਨ ਭਰਮੈ ਭਰਮੀਆ, ਨਾਨਾ ਰੂਪ ਜਿਉ ਸੁਆਂਗੀ ਦਿਖਾਵੈ, ਜਿਉ ਪ੍ਰਭ ਪਾਵੈ ਤਿਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ, ਕਬਹੂ ਸਾਧ ਸੰਗਤ ਏ ਪਾਵੈ, ਉਸ ਅਸਥਾਨ ਤੇ ਬਾਹੁਰ ਨ ਆਵੈ, ਅੰਤਰ ਹੋਏ ਗਿਆਨ ਪ੍ਰਗਾਸ਼, ਉਸ ਅਸਥਾਨ ਕਾ ਨਹੀਂ ਬਿਨਾਸ਼, ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ, ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਆਨ, ਜੋ ਜਾਣੈ ਮੈਂ ਜੋਵਨ ਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮ ਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖਾਂ ਦਾ ਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਵੈ, ਬਹੁ ਲਸਕਰ ਮਾਨਕ ਉਪਰ ਕਰੇ ਆਸ, ਪਲ ਭੀਤਰ ਤਾਂ ਕਾ ਹੋਏ ਬਿਨਾਸੁ, ਸਭ ਤੇ ਆਪ ਜਾਣੈ ਬਲਵੰਤ, ਕਿਨ ਮੈਂ ਹੋਏ ਜਾਏ ਫਸਮੰਤ, ਕਿਸੈ ਨਾ ਬਦੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗੈ ਪਰਵਾਨ, ਕੋਟ ਕਰਮ ਕਰੈ ਹੋਂ ਧਾਰੇ, ਸਰਮ ਪਾਵੈ ਸਗਲੇ ਬਿਰ ਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨੇਕ ਯਤਨ ਕਰ ਆਤਮ ਨੈਂਦਰਵੈ, ਹਰ ਦਰਗੈ ਕਹੋ ਕੈਸੇ ਗਾਵੈ, ਆਪਸ ਕਹੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ, ਸਰਬ ਕਿਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕਾਸ਼ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮਹਿ ਫਿਰਤਾ, ਜਬ ਤਾਰੈ ਕੋ ਬੈਰੀ ਮੀਤ, ਤਬ ਲਗ ਨਿਹ ਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰਪ੍ਰਸਾਦ ਨਾਨਕ ਹਉ ਛੂਟੈ, ਸਹਿਸ ਖਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੀ ਕਰੈ, ਨਹਿ ਤ੍ਰਿਪਤ ਆਵੈ, ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੋਉ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬਡਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ, ਕਰਨ ਕਰਾਵਨ ਕਰਨੇ ਹਾਰ, ਇਸਕੇ ਹਾਥ ਕਹਾ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕੈ ਸ਼ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂੰ ਕੈ ਸੰਗ, ਬੂਜੈ ਦੇਖੈ ਕਰੈ ਬਵੇਕ, ਆਪੇ ਏਕ ਆਪੇ ਅਨੇਕ, ਮਰੈ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ, ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕੀਨੋ ਆਪਨ ਬਿਸਥਾਰ, ਸਭ ਕਾਸ਼ ਉਸ ਕਾ ਉਕਰਨੈ ਹਾਰ, ਉਸ ਤੇ ਭਿੰਨ ਕਹੋ ਕਿਛ ਹੋਏ, ਥਾਨ ਤਨੰਤਰ ਏਕ ਸੋਏ, ਆਪੋ ਨੇ ਚਾਲੇ ਤੋ ਆਪ ਕਰਨੇ ਹਾਰ, ਕੌਤਕ ਕਰੈ ਰੰਗ ਅਪਾਰ, ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ, ਸਤ ਸਤ ਸਤ ਪ੍ਰਭ ਸੁਆਮੀ, ਗੁਰਪ੍ਰਸਾਦ ਕਿਨੇ ਵਖਿਆਨੀ, ਸੱਚ ਸੱਚ ਸੱਚ ਸਭ ਕੀਨਾ, ਕੋਟ ਮਧੇ ਕਿਨੇ ਬਿਰਲੈ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਨੀ ਸਰਵਨ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ, ਸਲੋਕ ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ, ਅਸ਼ਟਪਦੀ
ਸੰਤ ਕੈ ਦੁਖਨ ਆਰਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੈ ਨ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗ ਜਿਉ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਪਾਵੇ ਤਾਂ ਓਏ ਭੀ ਗਤ ਪਾਹੇ ਸੰਤ ਕਾ ਨਿੰਦਕ ਮਹਾ ਅਤ ਤਾਈ ਸੰਤ ਕਾ ਨਿੰਦਕ ਖਿਨ ਟਿਕਨ ਨ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕਉ ਸਰਬ ਰੋਗ ਸੰਤ ਕੇ ਨਿੰਦਕ ਕਉ ਸਦਾ ਬਿਜੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਪਾਵੈ ਤਾਂ ਉਸ ਕਾ ਭੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕਉ ਡਾਨ ਲਾਗੈ ਸੰਤ ਕੇ ਦੁਖੀ ਕਉ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅੱਧ ਬੀਚ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਉ ਉਦਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉਂ ਸਾਸ ਬਿਨਾ ਮਿਰ ਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕਉ ਅਵਰ ਨ ਰੱਖਣ ਹਾਰ ਨਾਨਕ ਸੰਤ ਭਾਵੈ ਤਾਂ ਲੈ ਉਬਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜਿਉਂ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਪਾਵਕ ਈਧਨ ਨਹੀਂ ਧਰਾਪੈ ਸੰਤ ਕਾ ਦੁਖੀ ਛੁਟੈ ਅਕੇਲਾ ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕਉ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿ ਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜੈ ਨਾ ਆਸਾ ਸੰਤ ਕਾ ਦੁਖੀ ਉਠ ਚਲੈ ਨਿਰਾਸਾ ਸੰਤ ਕੈ ਦੁਖ ਨਾ ਤ੍ਰਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਇਆ ਕਿਰਤ ਨਾ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘਟ ਤਿਸ ਕਿਉ ਕਰਨੇ ਹਾਰ ਸਦਾ ਸਦਾ ਤਿਸ ਕਉ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਕਿਸੇ ਧਿਆਵੋ ਸਾਸ ਗਿਰਾਸ ਸਭ ਕਾਸ਼ੋ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਬਡ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰਜਨਉ ਸਿਮਰਉ ਹਰ ਹਰ ਰਾਏ ਏਕ ਆਸ ਹਰ ਮਨ ਰਖਉ ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਏ ਰਹੇ ਅਘਾਏ ਬਹੁਰ ਨ ਤ੍ਰਿਸ਼ਨ ਲਾਗੈ ਆਏ ਮਾਰੈ ਰਾਖੈ ਏਕੂ ਆਪ ਮਾਨੁਖ ਕਹਿ ਕਿਛ ਨਾਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ ਉਸਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇ ਹੇ ਜੀਓ ਨਾਨੈ ਨੂੰ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ ਬਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਅਗਨੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਏ ਤੋਤ ਕੀਓ ਸੋ ਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
ਗੁਰਪ੍ਰਸਾਦ ਆਪਣ ਆਪ ਸੁਜੈ ਤਿਸਕੀ ਜਾਨੋ ਤ੍ਰਿਸ਼ਨਾ ਬੁਜੈ ਸਾਧ ਸੰਗ ਹਰ ਹਰ ਜਸੁ ਕਹਿਤ ਸਰਬ ਰੋਗ ਤਿਉ ਹਰ ਜਨ ਰਹਿਤ ਆਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੇ ਜਿਸ ਮਨ ਭੂਖ ਨਾਨਕ ਤਿਸੈ ਨਾ ਲਾਗੈ ਦੁਖ ਜਿਸ ਕਉ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਛ ਜਨਮ ਨਹਿ ਕਿਛ ਮਰੈ ਆਪਨ ਚਲੇ ਤੋ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪ ਉਥਾਪ ਅਭਿਨਾਸੀ ਨਾਹੀ ਕੇਸ਼ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਧਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਬਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਪਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੈ ਬਡ ਭਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂ ਬਨ ਆਏ ਆਪਸ ਕਉ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਧਰੀਐ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗਾਂਢਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਭਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਭ ਹੈ ਜਾਂ ਸਭ ਕਿਛੁ ਤਿਸ ਕਾ ਦੀਆ ਦਰਭ ਹੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਬਾਹੇ ਦਾ ਤਾਰ ਤਿਸ ਦਿਨ ਹਾਰ ਜਾਣੇ ਗਾ ਵਾਰ ਜਿਸ ਗੁਰਪ੍ਰਸਾਦ ਤੂਟੇ ਹਉ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕੋ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ ਜਿਉ ਪਾਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾਂ ਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਸ਼ਉ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਾਸ਼ੋ ਕਰੈ ਸੋਈ ਸੁਖ ਮਾਨ ਭੁਲਾ ਕਾਹੇ ਫਿਰੈ ਅਜਾਨ ਕੌਣ ਬਸ ਆਈ ਤੇਰੇ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਾਤ ਸੇ ਤੀ ਘਰ ਜਾਹੇ ਜਿਸ ਵੱਖਰ ਕਉ ਲੈਨ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਪ ਸੰਤੈ ਸੰਗ ਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹੈ ਸਭ ਕੋਏ ਮੁਖ ਪੂਜਲ ਹਰ ਦਰਗਹਿ ਸੋਏ ਇਹੋ ਵਪਾਰ ਵਿਰਲਾ ਵਪਾਰੈ ਨਾਨਕ ਤਾਕੈ ਸਦ ਬਲਹਾਰੈ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕਹੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇਹ ਪਾਇਆ ਮਿਰਤਕ ਕਉ ਜੀ ਵੱਲ ਨਹਾਰ ਭੂਖੇ ਕਉ ਦੇਵਤ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸ ਕਾਉ ਕਰਨੈ ਜੋਗ
ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕਉ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤੇ ਹੋਲੋਏ ਜਾ ਕੈ ਹਿਰਦੈ ਏਕੋ ਹੋਏ ਸੱਚ ਕਰਨੀ ਸੱਚ ਤਾਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਕੇਸ਼ ਤ੍ਰਿਹ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮੈਂ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੋ ਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨਰਾਓ ਮਨਸਾ ਪੂਰਨ ਸਰਣਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਭਰਨ ਜਾਂ ਕਾ ਨੇਤਰ ਫੂਰ ਤਿਸਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਦ ਜਾਕੈ ਸਰਬ ਥੋਕ ਸੁਣੀਐ ਘਰ ਤਾਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਜਾਤੀ ਲੀਲਾ ਕੀ ਮਿਤ ਨਾਹੀ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵੈ ਸੇ ਤੇ ਹੋ ਗੁਣ ਮੈਂ ਜਾਕੋ ਭਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਪੀ ਰੰਗ ਨਾਨਾ ਭੇਖ ਕਰੈ ਇਕ ਰੰਗ ਨਾਨਾ ਬੇਦ ਕੀਨੋ ਬਿਸਥਾਰ ਪ੍ਰਭ ਅਭਿਨਾਸੀ ਏਕੰਕਾਰ ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹੇ ਓ ਪੂਰਨ ਸਭ ਠਾਏ ਨਾਨਾ ਬੇਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਬੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ਼ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸ੍ਰਵਨ ਕਰ ਕਿਰਪਾ ਜਿਸ ਆਪਣੈ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੈ ਸਭ ਪਹਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸੁ ਸਤ ਤੇ ਜਨ ਜਾ ਕੈ ਹਿਰਦੈ ਪਰਵੇਸੁ ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮੇਤ ਗਤ ਜਿਸ ਕੀ ਸ੍ਰੇਸ਼ਟ ਸੋ ਕਰਨੇ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋ ਤੇ ਸੁਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁੱਖ ਕਾਟਣ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੂਵਟ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸਾਚੋ ਹੈ ਪੇ ਸਾਚੋ ਨਾਨਕ ਹੋਸੀ ਪੇ ਸਾਚੋ ਅਸ਼ਟਪਦੀ ਚਰਨ ਸਤ ਸਤ ਪ੍ਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਤਹਾਰੀ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿੰਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
ਬਸਤ ਮਾਹੇ ਲੇ ਬਸਤ ਗਡਾਈ, ਤਾਕੋ ਭਿੰਨ ਨਾ ਕਹਿਣਾ ਜਾਈ। ਬੂਝੈ ਬੂਝਨ ਹਾਰ ਬਿਬੇਕ, ਨਾਰਾਇਣ ਮਿਲੇ ਨਾਨਕ ਏਕ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ, ਠਾਕੁਰ ਕੇ ਸੇਵਕੀ ਨਿਰਮਲ ਰੀਤ। ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ। ਸੇਵਕ ਕੋ ਪ੍ਰਭ ਪਾਲਨ ਹਾਰਾ, ਸੇਵਕੀ ਰਾਖੈ ਨਿਰੰਕਾਰਾ। ਸੋ ਸੇਵਕ ਜਿਸ ਦਇਆ ਪ੍ਰਭ ਤਾਰੈ, ਨਾਨਕ ਸੋ ਸੇਵਕ ਸਾ ਸਾ ਸੁਮਾਰੈ। ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਆਪੇ ਰਾਖੈ। ਆਪਣੇ ਜਨ ਕਾ ਪਰਦਾ ਢੱਕ ਹੈ, ਆਪਣੇ ਸੇਵਕ ਕੀ ਸਰ ਪਰ ਰੱਖ ਹੈ। ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ। ਆਪਣੇ ਸੇਵਕ ਕੀ ਆਪ ਪਤ ਰੱਖ ਹੈ, ਤਾਂ ਕਿ ਗਤ ਮਿਤ ਕੋਈ ਨਾ ਲੱਖ ਹੈ। ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਉੱਚੇ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ। ਨੀਕੀ ਕੀਰੀ ਮੈਂ ਕਲ ਰੱਖੈ, ਭਸਮ ਕਰੈ ਲਸਕਰ ਕੋਟ ਲਖੈ। ਜਿਸ ਕਾ ਸਾਸ ਨ ਕੱਢਤ ਆਪ, ਤਾਕਉ ਰਾਖਤ ਦੇ ਕਰ ਹਾਥ। ਮਾਨਸ ਜਤਨ ਕਰਤ ਬਹੁ ਭਾਂਤ, ਤਿਸਕੇ ਕਰਤਬ ਬਿਰਥੇ ਜਾਤ। ਮਾਰੇ ਨਾ ਰੱਖੈ ਆਵਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵੇਡਾਣੀ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ। ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ। ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਧਨ ਨਾਮੇ ਨਾਮ ਸਮਾਨੇ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਬੋਲੋ ਜਸ ਜਿਹਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀ ਦਾਤ। ਕਰ ਹੈ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹੈ ਸਮਾਏ। ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ। ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹੇ ਏਕ ਨ ਜਾਨੋ। ਆਠ ਪਹਿਰ ਪ੍ਰਭ ਬਸੈ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ। ਮਨ ਮੇਰੇ ਤਿਨ ਕੀ ਓਟਲੇ, ਮਨ ਤਨ ਆਪਣਾ ਤਿਨ ਜਨ ਦੇ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਤਿਸ ਕੀ ਸਰਨ ਸਰਬ ਸੁਖ ਪਾਵੈ, ਤਿਸ ਕੈ ਦਰਸ ਸਭ ਪਾਪ ਮਿਟਾਵੈ। ਅਵਰ ਸਿਆਨਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜਾਉ ਸਦ ਪੈਰਾ। ਸਲੋਕ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿੱਖ ਉਦਰ ਹੈ, ਨਾਨਕ ਹਰ ਗੁਣ ਗਾਉ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਟੈ, ਗੁਰ ਕਾ ਸਿੱਖ ਬਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੁਮਾਰੈ। ਗੁਰ ਕੇ ਕਰੈ ਸੇਵਕ ਜੋਰਾ ਹੈ, ਗੁਰ ਕੀ ਆਗਿਆ ਮਨ ਮੈਂ ਸਹਾਇ। ਆਪਸ ਕਉ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਨ ਬੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੀ ਕਾਰਜ ਰਾਸ। ਸੇਵਾ ਕਰਤ ਹੋਏ ਨਿਹ ਕਾਮੇ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ। ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਕ ਬਾਰ ਗੁਰ ਕੋ ਬਲ ਜਾਉ। ਸਰਬ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮ ਮੈਂ ਜਨ, ਜਨ ਮਹਿ ਪਾਰ ਬ੍ਰਹਮ, ਇਕ ਆਪ ਨਹੀਂ ਕਛ ਭਰਮ। ਸਹਿਸ ਸਿਆਨ ਭਲੈ ਨ ਜਾਈਐ, ਨਾਨਕ ਐਸਾ ਗੁਰ ਬਡ ਭਾਗੀ ਪਾਈਐ। ਸਫਲ ਦਰਸ਼ਨ ਪੇਖਤ ਪੁਨੀਤ, ਪਰ ਸਤ ਚਰਨ ਗਤ ਨਿਰਮਲ ਰੀਤ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ। ਸੁਨ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤੀਆਨੇ। ਪੂਰਾ ਗੁਰ ਆਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲੈ ਮਿਲਾਏ। ਜਿਹ ਬਾ ਏਕ ਉਸਤਤ ਅਨੇਕ, ਸਤ ਪੁਰਖ ਪੂਰਨ ਬਬੇਕ। ਕਾਹੂ ਬੋਲ ਨ ਪਹੁੰਚਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਬਾਨੀ। ਨਿਰਾਹਾਰ ਨਿਰਵੈਰ ਸੁਖਦਾਈ, ਤਾਕੀ ਕੀਮਤ ਕਿਨੇ ਨਾ ਪਾਈ। ਅਨਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ। ਸਤਿਬਲਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਇਹੋ ਹਰ ਰਸ ਪਾਵੈ ਜਨ ਕੋਏ,
ਅੰਮ੍ਰਿਤ ਪੀਵੈ ਅੰਮ੍ਰ ਸੋ ਹੋਏ, ਉਸ ਪੁਰਖ ਕਾ ਨਾਹੀ ਕਦੇ ਬਿਨਾਸ, ਜਾ ਕੇ ਮਨ ਪ੍ਰਗਟੇ ਗੁਣ ਪਾਸ, ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕਉ ਦੇ, ਮੂਹ ਮਾਇਆ ਕੈ ਸੰਗ ਨ ਲੇਪੋ, ਮਨ ਮੈ ਰਾਖੈ ਹਰ ਹਰ ਏਕੋ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਪਰਮ ਮੋਹ ਦੁਖ ਤੈ ਤੇ ਨਾਸੇ, ਤਪਤ ਮਾਹੇ ਠੰਡ ਵਰਤਾਈ, ਆਨੰਦ ਭਇਆ ਦੁਖ ਨਾਠੇ ਪਹਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਉ ਚੂਕਾ ਨਿਰਭਉ ਹੋਏ ਬਸੇ, ਸਗਲ ਬਿਆਦ ਮਨ ਦੇਖੈ ਨਸੇ, ਜਿਸ ਕਾ ਸਾ ਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ, ਖਿਤ ਪਾਈ ਚੂਕੇ ਭ੍ਰਮ ਗਗਨ, ਸੁਨ ਨਾਨਕ ਹਰ ਹਰ ਜਸ ਸਰਵਨ, ਨਿਰਗੁਣ ਆਪ ਸਰਗੁਣ ਪੀਓਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਰਿਤ ਪ੍ਰਭ ਆਪ ਬਨਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ, ਭੈ ਪ੍ਰਗਾਸ ਸਾਧਕੈ ਸੰਗ, ਰਚ ਰਚਨਾ ਆਪਣੀ ਕਾਲ ਧਾਰੀ, ਅਨਕ ਬਾਰ ਨਾਨਕ ਬਲਹਾਰੀ, ਸਲੋਕ ਸਾਥ ਨ ਚਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ, ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਭ ਮੀਤ ਵਿਸਾਰੋ, ਚਰਨ ਕਮਲ ਰਿਦ ਮੈਂ ਉਰਤਾਰੋ, ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੁ ਨਾਮ ਹਰ ਵਥ, ਏ ਤਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕਉ ਚਾਰ ਕੁੰਟ ਉਠ ਧਾਵੈ, ਸੋ ਧਨ ਹਰ ਸੇਵਾ ਤੇ ਪਾਵੈ, ਜਿਸ ਸੁਖ ਕਉ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪਰੀਤ, ਜਿਸ ਸੋਭਾ ਕੋ ਕਰੈ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ, ਅਨਕ ਉਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਏ, ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗੈ ਪ੍ਰਵਾਨ, ਮਨ ਪ੍ਰਬੋਧੋ ਹਰ ਕੈ ਨਾਏ, ਦਹਿਦ ਸਤਾਵ ਤੇ ਆਵੈ ਠਾਏ, ਤਾਕੋ ਬਿਗਨ ਨ ਲਾਗੈ ਕੋਏ, ਜਾ ਕੈ ਹਿਰਦੈ ਬਸੈ ਹਰ ਸੋਏ, ਕਾਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ, ਭਉ ਬਿਨ ਸੈ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ, ਤਿਤ ਘਰ ਜਾਏ ਬਸੈ ਅਬਿਨਾਸੀ, ਕਹੋ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹੈ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਨਕੂ ਪਾਵਨਾ ਛੂਟਣ ਹਾਰੇ, ਸਿਮਰਤ ਸਾਸਤ ਬੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਸ਼ਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇਰੈ ਧਨਾ, ਤੂੰ ਕਹਿ ਲਪਟਾਵੈ ਮੂਰਖ ਮਨਾ, ਸੁਤ ਮੀਤ ਕੁਟੰਬ ਅਰ ਬਨਤਾ, ਇਨ ਤੇ ਕਹੋ ਤੁਮ ਕਵਨ ਸਨਾਥਾ, ਰਾਜ ਰੰਗ ਮਾਇਆ ਬਿਸਥਾਰ, ਇਨ ਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰਥ ਅਸਵਾਰੀ, ਝੂਠਾ ਡੰਫ ਝੂਠ ਪਾਸਾਰੀ, ਜੈਨ ਦੀਏ ਤਿਸ ਬੁਝੇ ਨਾ ਬੇਗਾਨਾ, ਨਾਮ ਬਿਸਾਰ ਨਾਨਕ ਪਸ਼ੂ ਤਾਨਾ, ਗੁਰ ਕੀ ਮਤ ਤੂੰ ਲਿਹੇ ਆਨੇ, ਭਗਤ ਬਿਨਾ ਬਉਡੂ ਬੇਸਿਆਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਬਿਖ ਜਾਹੇ, ਆਪ ਜਪਹੋ ਅਵਰਾ ਨਾਮ ਜਪਾਵਹੋ, ਸੁਨਤ ਕਹਿਤ ਰਹਿਤ ਗਤ ਪਾਵੋ, ਸਾਰ ਭੂਤ ਸਤ ਹਰ ਕੋ ਨਾਉ, ਸਹਿ ਸੁਭਾਏ ਨਾਨਕ ਗੁਣ ਗਾਓ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋ ਮੈਂ ਬਿਖ ਫੈਲ, ਹੋਹੇ ਅਚਿੰਤ ਬਸੈ ਸੁਖ ਨਾਲ, ਸਾਸ ਗਰਾਸ ਹਰ ਨਾਮ ਸੰਭਾਲ, ਛਾੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵੈ ਸੱਚ ਧਨਾ, ਹਰ ਪੂੰਜੀ ਸੰਚ ਕਰੋ ਵਿਵਹਾਰ, ਈਹਾਂ ਸੁਖ ਦਰਗੈ ਜੈਕਾਰ, ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੇ ਮਸਤਕ ਲੇਖ, ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ, ਅਨਕ ਬਿਸਥਾਰ ਏਕ ਤੇ ਭਏ, ਏਕ ਆਰਾਧ ਪਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰਪ੍ਰਸਾਦ ਨਾਨਕ ਇਕ ਜਾਤਾ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸਰਦਾ ਪੂਰ,
ਸਦਾ ਸਦਾ ਪ੍ਰਭ ਕੀ ਗੁਣ ਗਾਵੋ, ਸਵਾਸ ਸਵਾਸ ਪ੍ਰਭ ਤੁਮੈ ਧਿਆਵੋ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ, ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੋ ਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧਕੈ ਸੰਗ, ਪਰੇ ਸਰਣ ਆਨ ਸਭ ਤਿਆਗ, ਅੰਤਰ ਪ੍ਰਗਾਸ ਅਨ ਦਿਨ ਲਿਵ ਲਾਗ, ਬੜਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ, ਇਸ਼ ਪੁਨੀ ਸਰਧਾ ਸਭ ਪੂਰੀ, ਰਵ ਰਹਿਆ ਸਦ ਸੰਗ ਹਜੂਰੀ, ਜਿਸ ਕਾ ਸਾਤਨ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ, ਸੋ ਕਿਉਂ ਬਿਸਰੈ ਜੇ ਕੀਆ ਜਾਨੈ, ਸੋ ਕਿਉਂ ਬਿਸਰੈ ਜਿਨ ਸਭ ਕਿਛੁ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ, ਜਨਮ ਜਨਮ ਕਾ ਟੂਟਾ ਗਾਂਢੈ, ਗੁਰ ਪੂਰੈ ਤਤ ਇਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪਹੋ ਅਵਰਾ ਨਾਮ ਜਪਾਵਹੋ, ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸ਼ਾਰ, ਸਰਬ ਕਲਿਆਣ ਸੁਖ ਨਿਧ ਨਾਮ, ਬੂਢਤ ਜਾਤ ਪਾਏ ਬਿਸਰਾਮ, ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣ ਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਉ, ਮਨ ਤਨ ਅੰਤਰ ਇਹੀ ਸੁਆਉ, ਨੇਤਰੋਂ ਪੇਖ ਦਰਸ ਸੁਖ ਹੋਏ, ਮਨ ਬਿਗਸੈ ਸਾਧ ਚਰਨ ਧੋਏ, ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ, ਏਕ ਬਸਤ ਦੀਜੈ ਕਰ ਮਾਇਆ, ਗੁਰ ਪ੍ਰਸਾਦ ਨਾਮ ਜਪ ਲਾਇਆ, ਤਾ ਕੀ ਉਪਮਾ ਕਹੀ ਨ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਬਖਸੰਦ ਦੀਨ ਦਿਆਲ, ਭਗਤ ਵਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ, ਆਦ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੈ ਮਨ ਹੀਤ, ਹਮ ਨਿਰਗੁਣੀ ਆਰ ਨੀਚ ਅਜਾਨ, ਨਾਨਕ ਤੁਮਰੀ ਸਰਣ ਪੁਰਖ ਭਗਵਾਨ, ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ, ਅਸ਼ਟਪਦੀ ਜਬ ਆਕਾਰ ਏਕਾਸ਼ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਧ, ਤਬ ਬੈਰ ਵਿਰੋਧ ਤਿਸ ਸੰਗ ਕਮਾਤ, ਜਬ ਇਸ ਕਾ ਬਰਨ ਚਿਹਨ ਨਾ ਜਾਪਤ, ਤਬ ਹਰਖ ਸੂਕ ਕਹੋ ਕਿਸੇ ਵਿਆਪਤ, ਜਬ ਆਪਨ ਆਪ ਆਪ ਪਾਰ ਬ੍ਰਹਮ, ਤਬ ਮੋਹ ਕਹਾਂ ਕਿਸ ਹੋਵਤ ਭਰਮ, ਆਪਨ ਖੇਲ ਆਪ ਵਰ ਤੀਜਾ, ਨਾਨਕ ਕਰਨੇ ਹਾਰ ਨਾ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਹੋ ਕਿਸ ਕਹੋ ਗਨੀ, ਜਬ ਏਕੈ ਹਰ ਅਗਮ ਅਪਾਰ, ਤਬ ਨਰਕ ਸੁਰਗ ਕਹੋ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸਿਵ ਸਖਤ ਕਹੋ ਕਿਤ ਠਾਏ, ਜਬ ਆਪੇ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ, ਆਪਨ ਚਲਿਤ ਆਪ ਕਰਨੇ ਹਾਰ, ਨਾਨਕ ਠਾਕੁਰ ਅਗਮ ਅਪਾਰ, ਅਬਿਨਾਸੀ ਸੁਖ ਆਪਨ ਆਸਨ, ਤਹ ਜਨਮ ਮਰਨ ਕਹੋ ਕਹਾ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ, ਜਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ, ਜਬ ਨਾਥ ਨਿਰੰਜਨ ਅਗੋਚਰ ਅਗਾਧੇ, ਤਬ ਕੌਣ ਛੁਟੇ ਕੌਣ ਬੰਧਨ ਬਾਧੇ, ਆਪਨ ਆਪ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਉਪਰਜਾ, ਜਹ ਨਿਰਮਲ ਪੁਰਖ ਪੁਰਖ ਪਾਤ ਹੋਤਾ, ਤਹ ਬਿਨ ਮੈਲ ਕਹੋ ਕਿਆ ਧੋਤਾ, ਜਹ ਨਿਰੰਜਨ ਨਿਰੰਕਾਰ ਨਿਰਬਾਨ, ਤਹ ਕੌਣ ਕੌ ਮਾਨ ਕੌਣ ਅਭਿਮਾਨ, ਜਹ ਸਰੂਪ ਕੇਵਲ ਜਗਦੀਸ਼, ਤਹ ਛਲ ਛਿਦਰ ਲਗਤ ਕਹੋ ਕੀਸ, ਜਹਿ ਜੋਤ ਸਰੂਪੀ ਜੋਤ ਸੰਗ ਸਮਾਵੈ, ਤਹਿ ਕਿਸੈ ਭੂਖ ਕਵਨ ਤ੍ਰਿਪਤਾਵੈ, ਕਰਨ ਕਰਾਵਨ ਕਰਨੇ ਹਾਰ, ਨਾਨਕ ਕਰਤੇ ਕਾ ਨਾਹੀ ਸੁਮਾਰ,
जब अपनी सुबह अपन संग बनाई, तब कवन माए बाप मित्र सोत पाई, जय सर्ब कला आपे प्रवीण, तह वेद कतेव कहा को चीन। जब अपन आप उरतार है, तव सगन आप सगन कहाँ विचार है, जह अपन ऊच अपन आप नेरा, तह कौन ठाकुर कौन कहिए चेरा। बिसमन बिसम रहे बिसमाद, नानक अपने गत जानो आप, जह अशल अशेद अपेद समाया, उहां किसे व्यापत माया, आपस को आपे आदेश, तेह गुण का नाही प्रवेश। जह एक है एक एक भगवंता, तह कौन अचिंत किस लागे चिंता। जह अपन आप पतियारा, तह कौन कथा कौन सुनने हारा, बहु बेअंत ऊच ते ऊचा, नानक आपस को आपे पाहुचा। जह आप रचियो प्रपंच अकार, तेहो गुण में कीनो बिसथार, पाप पुन तय पई कहावत, को नरक को सुर्ग बंशावत। आल जाल माया जंजाल, होमै मोह परम पहपार, दुख सुख मान अपमान, अनक प्रकार कियो बखियान, आपन खेल आप कर देखै, खेल संकोचै तौ नानक एकै। जह अवगत भगत तह आप, जह पसरे पसार संत प्रताप, दुहु पाक का आपे तनी, उनकी शोभा उन्हों बनी। आपे कौतक करे आनंद चोज, आपे रास भोगन निरजोग, जिस पावै तिस आपन नाए लावै, जिस पावै तिस खेल खिलावै। बेसुमार अथा अगणत अतुलै, ज्यों बुलावो त्यों नानक दास बोलै। श्लोक जी जंत के ठाकुरा, आपे वरतन हार, नानक एको पसरिया दूजा कह दृष्टार। अष्टपदी आप कथै आप सुनने हार, आपे एक आप बिसथार, जाति सुभावै तां सृष्ट उपाय, आपने पाणे लय समाए। तुम ते भिन्न नहीं किश होए, आपन सूत सब जागत परोए, जाको प्रभ जियो आप बुझाए, सच नाम सोई जन पाए। सो समदर्शी तात का बेता, नानक सगल श्रेष्ठ का जेता, जी जंत्र सबता कै हाथ, दीन दयाल अनाथ को नाथ। जिस राख है तिस कोई ना मारे, सो मुआ जिस मनो बिसारे, तिस ताज अवर कहाँ को जाए, सब सिर एक निरंजन राय, जी की जुगत जाकै सब हाथ। अंतर बाहर जानो साथ, गुण निधान बेअंत अपार, नानक दास सदा बलहार। पूरन पूर रहे दयाल, सब ऊपर होवत कृपाल, अपने कर्तव्य जाने आप, अंतर जामे रहो व्याप। प्रतपाल जीअन बहु भांत, जो जो रचियो सो तिसै त्याहत, जिस पावै तिस लय मिलाए, भगत करै हर के गुण गाए। मन अंतर विश्वास कर मानिया, करनहार नानक एक जानिया, जान लागा हर एक नाए, तिस की आसन द्रथि जाए। सेवक को सेवा बन आई, हुक्म बूझ परम पद पाई, इस दे ऊपर नहीं विचार, जाके मन बसया निरंकार। बंधन तोर पय निर्वैर, आन दिन पूजै गुर के पैर, ए लोक सुखिए परलोक सुहेले, नानक हर प्रभु आपे मेले। साध सांग मिल करो आनंद, गुण गावो प्रभ परमानंद, राम नाम तत करो विचार, दुर्लभ दे का करो उधार। अमृत बचन हर के गुण गाओ, प्राण तरन का यह सुआओ, आठ पहर प्रभ पेखो नेरा, मिटे अज्ञान बिनसै अंधेरा। सुन उपदेश हृदय बसावो, मन इच्छे नानक फल पावो। हलत पलत दोए लिहो सवार, राम नाम अंतर उरतार, पूरे गुर की पूरी दीखिया, जिस मन बसै तिस साच परीखिया। मन तन नाम जपो लिव लाए, दुख दर्द मन ते पाओ जाए, सच वापार करो वापारी, दरगह निभाय खेप तुम्हारी। एका टेक रखो मन माहे, नानक बहूर न आवै जाहे, तिस ते दूर कहा को जाए, उबरै राखन हार ते आए। निरपाओ जपै सगल पाओ मिटै, प्रभ कृपा ते प्राणी छुटै, जिस प्रभ राखै तिस नाही दुख। नाम जपत मन होवत सुख, चिंता जाए मिटै अहंकार, तिस जान कहो कोई न पहुचन हार। सिर ऊपर ठाडा गुर सूरा, नानक ताके कार्ज पूरा। मत पूरी अमृत जाकी दृष्ट, दर्शन पेखत उदरत श्रेष्ठ, चरण कमल जाके अनूप, सफल दर्शन सुंदर हर रूप। धन सेवा सेवक प्रवान, अंतर जामी पुरख प्रधान, जिस मन बसै सोहत निहाल, ताके निकट न आवत काल।
ਅਮਰ ਭੈ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਸਲੋਕ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸੁ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸੁ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮੱਗਰੀ ਏਕਸ ਘਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਏ, ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ, ਸੁਨ ਸਮਾਦ ਅਨਹਤ ਤਹਿ ਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ, ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਟ ਦਹਿ ਦਿਸੇ ਸਮਾਹੇ, ਤਿਸ ਤੇ ਭਿੰਨ ਨਹੀਂ ਕੋਠਾਉ, ਗੁਰਪ੍ਰਸਾਦ ਨਾਨਕ ਸੁਖ ਪਾਉ। ਬੇਦ ਪੁਰਾਨ ਸਿਮਰਤ ਮੈਂ ਦੇਖ, ਸਸੀਅਰ ਸੂਰ ਨਖਿਅਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਆਡੋਲ ਨਾ ਕਬਹੂ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੂਲ ਨਾ ਪਾਈਐ ਗੁਣੇ ਅਮੋਲ, ਸਰਬ ਜੋਤ ਮੈਂ ਜਾਤੀ ਜੋਤ, ਧਾਰ ਰਹਿਓ ਸਵਾਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਬਿਸਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ, ਸੰਤ ਜਨਾ ਸੁਨੈ ਸ਼ੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਣ ਹਾਰ ਪ੍ਰਭ ਜਾਨੈ, ਅੰਤਰ ਬਸੇ ਬਾਹਰ ਪੀ ਓਹੀ, ਨਾਨਕ ਦਰਸਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਬਿਸਥਾਰ, ਤਿਸ ਭਾਵੈ ਤਾਂ ਏਕੰਕਾਰ, ਅਨਕ ਕਲਾ ਲਖੀ ਨ ਜਾਏ, ਜਿਸ ਭਾਵੈ ਤਿਸ ਲੈ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣ ਹਾਰਾ, ਸਗਲ ਸਮੱਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਣਾ, ਆਵਨ ਜਾਨ ਇੱਕ ਖੇਲ ਬਨਾਇਆ, ਅਗਿਆਕਾਰੀ ਕੀ ਨੀ ਮਾਇਆ, ਸਭ ਕੈ ਮਧ ਅਲਿਪ ਤੋਰ ਹੈ, ਜੋ ਕਿਛ ਕਹਿਣਾ ਸੋ ਆਪੇ ਕਾ ਹੈ, ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲਏ ਸਮਾਏ, ਇਸ ਤੇ ਹੋਏ ਸੁਨਾ ਹੀ ਬੁਰਾ, ਓ ਰਹਿ ਕਹੋ ਕਿਨੈ ਕਾਸ਼ ਕਰਾ, ਆਪ ਭਲਾ ਕਰਤੂਤ ਆਤਨੀ ਕੀ, ਆਪੇ ਜਾਣੈ ਆਪਣੇ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗਰਾਚ, ਤਾਕੀ ਗਤ ਮਿਤ ਕਹੀ ਨ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ, ਤਿਸ ਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ। ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖੋ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰਹੋ, ਸਾਧ ਸੰਗ ਅਗਨ ਸਾਗਰ ਤਰਹੋ, ਹਰ ਧਨ ਕੇ ਭਰ ਲਿਹੋ ਭੰਡਾਰ, ਨਾਨਕ ਗੁਰਪੂਰੇ ਨਮਸਕਾਰ, ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਾਜ ਪਰਮਾਨੰਦ, ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤ ਵਾਹੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ, ਗੋਪਾਲ ਦਮੋਦਰ ਦੀਨ ਦਇਆਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ, ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ, ਸੁਨਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕੈ ਨਿਸਤਾਰ,
ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂ ਤੁ ਕਹਿ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਾਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬੇਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਬਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖ ਮਨੇ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਹੂਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨਾ ਹੋਵੇ ਆਵਨ ਜਾਨ ਹਰ ਧਨ ਖਾਟ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸਾਂਤ ਰਿਦ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਹਿ ਮਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਏ ਫਲ ਤਿਸ ਜਨ ਕੈ ਮੁਖ ਪਹਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਬੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲਭ ਦੇਹ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨ ਸੇ

ਜੁਗਾ ਜੁਗੰਤਰ ਖਾਹੀ ਖਾਹੀ। ਹੁਕਮੀ ਹੁਕਮ ਚਲਾਈ ਰਾਹੁ, ਨਾਨਕ ਵਿਖਸੈ ਵੇ ਪਰਵਾਹੁ। ਸਾਚਾ ਸਾਹਿਬ ਸਾਚ ਨਾਏ,

ਕੀ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰਟ ਉਪਾਈ ਵੇਖਾ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰ

ਕਰੀ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਐ ਸਿੱਧ ਪੀਰ ਸੁਰਨਾਥ ਸੁਣਿਐ ਧਰਤ ਧਵਲ ਆਕਾਸ ਸੁਣਿਐ ਦੀਪ ਲੋਹ ਪਾਤਾਲ ਸੁਣਿਐ ਪੋਹਿ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਈਸਰ ਬਰਮਾ ਇੰਦ ਸੁਣਿਐ ਮੁਖ ਸਾਲਾ ਹਨਮੰਦ ਸੁਣਿਐ ਜੋਗ ਜੁਗ ਤਨ ਭੇਦ ਸੁਣਿਐ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਤ ਸੰਤੋਖ ਗਿਆਨ ਸੁਣਿਐ ਅਠਸਠ ਕਾ ਇਸਨਾਨ ਸੁਣਿਐ ਪੜ ਪੜ ਪਾਵਹਿ ਮਾਨ ਸੁਣਿਐ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਰਾ ਗੁਣਾ ਕੇ ਗਾਹ ਸੁਣਿਐ

ਹੋਵੇ ਲਿਖ ਕੁਰਾਨ। ਵਕਤ ਨ ਪਾਇਓ ਕਾਦੀ ਆਜ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੂ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ, ਕਿਵ ਕਰੇ ਆਖਾ ਕਿਉ ਸਾਲਾਹੀ ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੂਰ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪਉ ਜਾਣੈ ਅੱਗੇ ਗਿਆ ਨ ਸੋ ਹੈ, ਪਾਤਾਲਾ ਪਾਤਾਲ ਲਖ ਆਗਾ ਸਾ ਆਗਾ ਸੋ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ, ਸਹਿ ਸਠਾ ਰਹਿ ਕਹਿਣ ਕਤੀਬਾ ਅਸਲੂ ਇੱਕ ਧਾਤ, ਲਿਖਾ ਹੋਏ ਤਾਂ ਲਿਖੀਐ ਲਿਖਿਆ ਹੋਏ ਵਿਨਾਸ਼,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ। ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ, ਸੂਰ ਸੁਰਾਰਦਨ ਸ਼ੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਥੇ, ਏਕ ਰਤੀ ਬਿਨ ਏਕ ਰਤੀ ਕੇ, ਮਾਧਿਮ ਤੰਗ ਜਰੇ ਜਰ ਸੰਗ, ਅਨੂਪੋ ਤੰਗ ਸੁਰੰਗ ਸੁਆਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭਜਾਨ ਕੇ ਭੂਪ ਫਲੀ ਬਿਦ ਨਿਆਵਤ, ਸੀਸ ਨ ਜਾਤ ਵਿਚਾਰੇ, ਇਤੇ ਭਏ ਤੋ ਕਹਾ ਭਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਜੀਤ ਫਿਰੈ ਸਭ ਦੇਸ਼ ਦਿਸਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰੇ, ਸ੍ਰੀਪਦ ਸ੍ਰੀ ਭਗਵਾਨ ਭਜੀ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ, ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਖੈ, ਭੇਦ ਪੁਰਾਣ ਕਤੇਵ ਕੁਰਾਨ, ਜਮੀਨ ਜਮਾਨ ਸੁਬਾਨ ਕੇ ਪੇਖੈ, ਪੌਣ ਆਹਾਰ ਜਥੀ ਜਤਾਰ, ਸਭੈ ਸੁਵਿਚਾਰ ਹਜ਼ਾਰ ਕੇ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨ ਲਿਖੈ, ਸ਼ੁੱਧ ਸਿਪਾਹ ਦੁਰੰਤ ਦਬਾਹ, ਸੁਸਾਸੁਨਾ ਦੁਰਜਾਨਦ ਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ, ਤੋਰ ਅਰੀਨ ਮਰੋਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ, ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ, ਵੀਰ ਅਪਾਰ ਵਡੇ ਬਰਿਆਰ ਅਬਚਾਰ ਹੈ ਸਾਰ ਕੀ ਧਾਰ ਪਛਈਆ, ਤੋਰਤ ਦੇਸ ਮਲਿੰਦ ਮਵਾਸਨ ਮਾਤਿ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੇ ਤੋੜਨ ਹਾਰ ਸੁਭਾ ਤਨਹੀ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੁਵੇਕ ਦਿਵਈਆ, ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸੁਭ ਥਾਪ ਥਪੈਂਗੇ, ਪੁਨ ਪਰਤਾਪਨ ਬਾੜ ਜੈਦ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਬੈ ਅਵਲੋਕ ਚਪੈਂਗੇ, ਮਾਨਵ ਇੰਦਰ ਗਜਿੰਦਰ ਨਿਰਾਧਵ ਜੋ ਤ੍ਰਿਲੋਕ ਕੋ ਰਾਜ ਕਰੇਂਗੇ, ਕੋਟ ਇਸਨਾਨ ਗਜਾ ਤਿਕਤਾਨ ਅਨੇਕ ਸੁਅੰਬਰ ਸਾਜ ਭਰੇਂਗੇ, ਬ੍ਰਹਮ ਹੀ ਸਰਵ ਵਿਸ਼ਨ ਸਚੀਪਤ ਅੰਤ ਫਸੇ ਜਮ ਫਾਸ ਭਰੇਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੇਂਗੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ, ਭਗਤ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾਧ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਵਕਿਆਨ ਸੁ ਬੈਠ ਕੇ, ਐਸੇ ਹੀ ਐਸੇ ਸੁਬਹਿ ਸਿਤਾਇਓ, ਸਾਚ ਕਹੂ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸਾ ਮਹਿ, ਕਾਹੂ ਪਛਾ ਕੋ ਸੀਸ ਨਿਵਾਯੋ, ਕੋ ਬਤਾਨ ਕੋ ਪੂਜਿਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਪੂਰ ਕਿਰਿਆ ਔਰ ਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ, ਕੋ ਬਤਾਨ ਕੋ ਪੂਜਿਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਪੂਰ ਕਿਰਿਆ ਔਰ ਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌ ਪਈ, ਹਮਰੀ ਕਰੋ ਹਾਥੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਹੂ, ਆਪ ਹਾਦੈ ਮੋਹੇ ਬਚਾਵੋ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕੋ ਆ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈਂ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੂੰ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸੁਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਜੈ ਵਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀ ਹੈ, ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜੂ ਕਰੇ ਹੋ ਰੱਛਾ, ਰਾਖ ਲਿਹੋ ਮੋਹਿ ਰੱਖ ਨਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ਼ਕੰਤਾ, ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ, ਜਵਨ ਕਾਲ ਜੋਗੀ ਸ਼ਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ,
जवन काल सब लोक सुवारा नमस्कार है ताहे हमारा जवन काल सब जगत बनायो देव दै जचन बजायो आदंती कै अवतारा सोई गुरु समझियो हमारा नमस्कार तिसी को हमारी सकल प्रजा जिने आप सुवारी शिव कन को सब गुण सुख दियो सत्रन को पल मोह बद कियो कट कट के अंतर की जानत भले बुरे की पीर पछानत चीटी ते कुंचर स्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछान घट घट के पट पट की जान जाबुद करक करा कर तारा प्रजा धरत तब देह अपारा जब आकर्क करत हो कब हूं तुम मैं मिलत देह तर सब हूं जेते बदन सिर सब तार है आप अपनी पूजो चार है तुम सब ही तेरहत निरालम जानत भेद भेद अर आलम निरंकार निर्भकार निर्लंबु आद अनिल अनाद असंभु ताका मूढ़ उचारत भेदा जाको भेव न पावत भेदा ताका कर पाहन अनुमानत महामूढ़ कछ भेद न जानत महादेव को कहत सदा शिव निरंकार का चीनत नह भेव आप अपनी बुद्ध है जीती वर्णत भिन्न भिन्न तुहे तेती तुमरा लका न जाय पसारा के विसजा प्रथम संसारा एक रूप अनूप स्वरूपा रंग भयो राव कई भूपा अंड जेर सेत जकीनी उत्पुज कान बहुर रच दीनी कहूं फूल राजा हुआ बैठा कहूं सिमट पे शंकर कैठा सिगरी श्रेष्ठ दिखाए अचम पव आद जुगा सोभ स्वयं प्रभु अब रक्षा मेरी तुम करो सिख उबार सिख संगर हो दुष्ट जिते उठव तुत पाता सकल मलेश करो रण काता जे अस तुझ तव सरणी परे तिनके दुष्ट दुख तहवै मरे पुरख जवन पग परे तिहारे तिनके तुम संकट सब टारे जो कल को एक बार ते है ताके काल निकट न रक्षा हुई ताई सब काला दुष्ट अरिष्ट रह तत्काला कृपा दृष्टन जाहे निहरे हो ताके ताप तनक में हरे हो रिद्ध सिद्ध कर्म सब हुई दुष्ट चाच व सकै न कोई एक बार जिन तुम्हें संभारा काल फास्ते ताहे उबारा जिन नर नाम तिहारो कहा दारिद दुष्ट दुख ते रहा खड़ग केत मैं शरण तिहारी आप हाथ दैले हो बारी सर्व ठौर मोह हो सहाई दुष्ट दोख तेले हो बचाई कृपा करी हम पर जग माता ग्रंथ करा पूर्ण सुब्राता किल विक सकल देह को हरता दुष्ट दोखिन को क्षय करता श्री अस्तो जब भय दयाला पूर्ण करा ग्रंथ तत्काला मन वांछत फल पावे सोई दुख न दिसे व्यापत कोई डेल सुने गुंग जो याहे सुरसना पावई सुने मूड चित लाए चतुरता आवई दुख दर्द पौ निकट न तिन नर के रह हो जो या की एक बार चौपाई को कह चौपाई संबत सत्रह सहस पुनी जय अर्थ सहस पुन तीन कही जय पाद्र सुधि अष्टमी रवारा तीर सद्रव ग्रंथ सुधारा सुवैया पाए गहे जब ते तुमरे तब ते को आंख तरे नहीं आन्यो राम रहीम पुराण कुरान अनेक कहमत एक न मान्यो सिमृत शास्त्र वेद सब भेद कह अमेक न जान्यो श्री अशपान कृपा तुमरी कर मैं न कहो सब तुहे बखान्यो दोहरा सगल

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕੋ ਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਛੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਰ ਸਭ ਸੁਆਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ, ਕਿਆ ਨਾਹੀਂ ਘਰ ਤੇਰੇ, ਘਰਤਾ ਤੇਰੇ, ਸਭ ਕੁਛ ਹੈ ਜਿਸ ਦੇਹ ਸੁ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਇੱਟਹੁ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਭ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਜ ਜਿਨ ਕਉ ਸੀ, ਨਾਮ ਹਰ ਕਹਿ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਦ ਵਾ ਸਮਰਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨੋ ਹੋਰ ਥਾਉ ਨਾਹੀ, ਸ਼ਬਦ ਲਾਗ ਸੁਆਰੀਆ। ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੀ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋ ਜਿਨ ਕਾ ਮੂਹ ਤੁੱਟਾ, ਤਿਨ ਕਾ ਸਭ ਸੱਚੈ ਸੁਆਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ, ਤਿਨ ਪਾਵੈ ਪਾਵੈ ਤਾਂ ਸੋਜਨ, ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰਹਿ, ਦਹ ਦਿਸਿਕ ਨਾਮ ਲਾਗ ਸੁਆਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ। ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਏ ਮਾਇਆ ਮੋਹਣੀ, ਜਿਨੇ ਤੂੰ ਭਰਮ ਭੁਲਾਇਆ, ਮਾਇਆ ਤਾਂ ਮੋਹਣੀ, ਤਿਨੈ ਕੀਤੀ ਜਿਨ ਟਗੋਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੁ, ਜਿਨ ਮੋਹ ਮਿੱਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ, ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਧ ਤੇਰੇ ਚੱਲੈ ਨਾਹੀਂ ਤਿਸ ਨਾਲ, ਕਿਉਂ ਚਿਤ ਲਾਈ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ, ਅਗਮ ਗੁਚਰਾ ਤਿਰੰਤ ਨ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਤੂੰ ਜਾਣੇ, ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੇ ਤਾ ਵੇਖੈ ਸਭ ਤੂੰ ਹੈ, ਜਿਨ ਜਗ ਤੂੰ ਪਾਇਆ। ਕਹਿ ਨਾਨਕ ਤੂੰ ਸਦਾ ਗਮ ਹੈ ਤਿਰੰਤ ਨ ਪਾਇਆ, ਸੁਰ ਨਰ ਮੁੰਜਨ ਅੰਮ੍ਰਿਤ ਕੋਲ ਤੇ ਸੁਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੂੰ ਪਾਇਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਤਾ ਤਿਸਨਾ, ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ ਨੂੰ ਆਪ ਤੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਕੇਰੀ, ਬਿਕਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾ ਤਿਸਨਾ, ਬਹੁਤ ਨਾਹੀ ਬੋਲਣਾ, ਕੰਨਿਓ ਤਿੱਖੀ ਵਾਲ ਹੋ ਨਿਕੇ, ਤੁਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸ ਨਾ ਸਮਾਣੀ। ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਹੀ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੀ ਤਿਵੈ ਚੱਲੈ, ਜਿੰਨਾ ਮਾਰਗ ਪਾਵਹੀ, ਕਰ ਕਿਰਪਾ ਜਿੰਨਾ ਮਲਾਹੀ, ਸੀ ਹਰ ਹਰ ਸਦਾ ਧਿਆਵਹੀ, ਜਿਸ ਨੂੰ ਕਥਾ ਸੁਣਾਹੀ ਆਪਣੀ, ਸੇ ਗੁਰਦੁਆਰੇ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੀ,
ਇਹੋ ਸੋਹਿਲਾ ਸਭ ਸੁਹਾਵਾ, ਸਭ ਦੋ ਸੁਹਾਵਾ, ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਵਸਿਆ, ਜਿਨ ਧੁਰੋ ਲਿਖਿਆ ਆਇਆ, ਇੱਕ ਫਿਰੈ ਘਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੀ ਜਿਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਬ ਸਿਓ, ਪਵਿੱਤ ਸੰਗਤ ਸੁਭਾਈਆ, ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿ ਜਿਨੀ ਗੁਰਮੁਖ ਹਰਿ ਹਰਿ ਧਿਆਇਆ। ਕਰਮੀ ਸਹਿਜ ਨ ਉਪਜੈ ਬਿਨ ਸਹਿਜੈ, ਸਹਿਸਾ ਨਾ ਜਾਈ ਨਹਿ ਜਾਈ, ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਈ, ਸਹਿ ਸਹਿ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੂ ਹਰ ਸਿਉ ਰਹੋ ਚਿਤ ਲਾਏ, ਕਹਿ ਨਾਨੁ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾ ਜਾਈ, ਜੀ ਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿਨੀ ਜਨਮ ਜੂਐ ਹਾਰਿਆ, ਕ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰਹਿ ਜਿਉ ਬੇਤਾ ਲਿਆ, ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ, ਤਿਨ ਜਨਮ ਜੂਐ ਹਾਰਿਆ, ਜਿਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ, ਜਿਹੋ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਇ ਪਹੁੰਚੈ ਨਾਹੀ, ਮਨਸਾ ਸਤਸਮਾਣੀ ਜਿਨ ਵਰਤਨ ਜਿਨ ਖਟਿਆ, ਭਲੇ ਸੇਵਨ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀ ਹੋ ਰਹਿ ਗੁਰਨਾਲੇ, ਗੁਰ ਕੇ ਚਰਨ ਹਿਰਦੈ ਧਿਆਇ, ਅੰਤਰਾਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਵਰ ਨ ਜਾਣੈ ਕੋਈ, ਕਹਿ ਨਾਨਕ ਸੁਣੋ ਸੰਤੋਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵਿਮੁਖ ਹੋਵੈ, ਬਿਨ ਸਤਿਗੁਰ ਮੁਕਤ ਨ ਪਾਵੈ, ਪਾਵੈ ਮੁਕਤ ਨ ਹੋਰ ਤੈ ਕੋਈ, ਪੁੱਛੋ ਬਵੇਕੀਆ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਆ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿ ਦੇ ਕੱਚੇ ਸੁਣ ਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾਹਿਰ ਲਿਆ ਮਾਇਆ, ਬੋਲਣ ਪੈ ਰਵਾਣੀ, ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸੰਭਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਕਤਾ ਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ ਹੁਕਮ ਵਰਤਾਇਆ, ਵੇਖੇ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸਿਓ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਈ, ਸਿਮਰ ਸ਼ਾਸਤਰ ਪੁੰਨ ਪਾਪ ਵਿਚਾਰ ਦੀ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ, ਤੇ ਗੁਣੀ ਸੰਸਾਰ ਭਰਮ ਸੁੱਤਿਆ ਸੁੱਤਿਆ ਰਹਿਣ, ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ, ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੀ, ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ ਜਿਸਨੂੰ ਮਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ, ਮਾਤਾ ਕਿ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀ ਹੈ, ਵਿੜਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸਨੂੰ ਕਿਉਂ ਪੋਹ ਨਾ ਸਕੀ, ਜਿਸ ਨੂੰ ਆਪਣੀ ਲਿਵਲਾਵੇ ਆਪਣੀ ਲਿਵਾਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ, ਕਹਿ ਨਾਨਕੇ ਵਿੜਦਾਤਾ ਸੋ ਕਿਉਂ ਮਨੋ ਵਿਸਾਰੀ ਹੈ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭਿਕੋ ਜੇਈ ਕਰਤੈ ਖੇਲ ਰਚਾਇਆ, ਜਾਤ ਇਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਮਰਵਰਤਾਇਆ, ਇਹ ਮਾਇਆ ਜਿਤਰ ਵਿਸਰੈ ਮੁਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ, ਅਰੇ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿੱਟ ਹੋ ਰਹੇ ਲੋਕ ਮਿਲ ਲਾਏ, ਐਸਾ ਸਤਿਗੁਰ ਜੀ ਮਿਲੇ ਤਿਸ ਨੂੰ ਸਿਰ ਸੌਪੀ ਹੈ, ਵਿੱਚ ਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ, ਹਰ ਵਸੈ ਮਨੇ ਆਏ, ਹਰਿ ਆਪ ਮੁੱਲ ਕਹਿ ਭਾਗ ਦਿਨਾ ਕੇ ਨਾਨਕਾ, ਜਿਨ ਹਰ ਪੱਲੈ ਪਾਏ, ਰਾਸ ਮੇਰੀ ਮਨ ਵਣਜਾਰਾ, ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੇ ਹੋ ਜੀ ਹੋ ਲਾਹ ਖੱਟੇ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ, ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ,
प्यास न जाए होरत किते जिचर हर रस पल्लै न पाए हर रस पाए पल्लै पिए हर रस बोड न तृष्ण लागे आए इहो हर रस करमी पाई है सतगुर मिले जिसे आए कह नानक होर अन रसा विसरे जा हर वसै मन आए हे श्रीरा मेरिया हर तुम जोत रखी तातु जग मह आया हर जोत रखी तुद विच तातु जग मह आया हर आपे माता पे पिता जिन जियो पाए जग दिखाया गुर प्रसादी बुझिया था चलत हुआ चलत नदरी आया कह नानक सृष्ट का मूल रचिया जोत राखी तातु जग मह आया मन चाओ पया प्रभागम सुनया हर मंगल गाओ सखी गुरु मंदिर बनया हर गाओ मंगल नित सखिए सोख दुख न व्यापे गुरु चरण लागे दिन सुभागे अपना फिर जापे अनहत बाणी गुरु शब्द जानी हर नाम हर रस भोगो कह नानक प्रभाप मिलया करण कारण जोगो ए शरीरा मेरिया इस जग मह आए कह क्या तुद कर्म कमाया के कर्म कमाया तुद शरीरा जा तू जग मह आया जिन हर तेरा रचन रचिया सो हर मन न बसाया गुर प्रसादी हर मन वसिया पूर्व लिखिया पाया कह नानक शरीर परवान हुआ जिन

ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਂਤਿਆਇ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸੈ ਹੁਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ।

ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾ

ਮਾਤਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ, ਦਸੋਂ ਪਾਤਸ਼ਾਹ ਕੀ ਆਤਮਕ ਜੋਤ ਸ਼ਬਦ ਗੁਰੂ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ, ਗਰੀਬ ਨਿਵਾਸ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਦੇ ਕਰਕੇ ਨਦਰੋ ਨਦਰੀ ਨਿਹਾਲ ਕੀਤਾ। ਆਪ ਜੀ ਕਾ ਕੋਟਾਨ ਕੋਟ ਧੰਨਵਾਦ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਅੰਦਰ ਨੇਮ ਸਹਿਤ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ, ਸਜੇ ਦੀਵਾਨਾਂ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ, ਨਿਤਨੇਮ ਬਾਣੀਆਂ ਦੇ ਪਾਠ ਹੋਏ ਗਰੀਬ ਨਿਵਾਸ, ਆਪ ਜੀ ਕੀ ਅਗਾਧ ਬੋਧ ਬਾਣੀ ਦੇ ਪਾਠ ਕਰਦਿਆਂ, ਆਪ ਜੀ ਕੇ ਸੇਵਾਦਾਰਾਂ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ, ਆਪ ਜੀ ਨੇ ਖਿਮਾ ਕਰ ਦੇਣੀਆਂ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ। ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀਆਂ। ਸਤਿਗੁਰੂ ਜੀਓ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਮਾਇਆ ਦਰ ਪ੍ਰਵਾਨ ਕਰਨੀ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ, ਗੁਰਸਿੱਖੀ ਜੀਵਨ ਕਿਰਤ ਕਮਾਈਆਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਰਹਿਮਤਾਂ ਕਰਨੀਆਂ। ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਪੂਰਨ ਕਰਨੀਆਂ, ਬਖਸ਼ਿਸ਼ ਕਰਨੀ, ਆਪਣੇ ਟਹਿਲੀਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਅਹੰਕਾਰ ਤੋਂ ਬਚਾਉਣਾ, ਭਾਵਨਾ ਸ਼ਰਧਾ ਪ੍ਰੀਤ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰੈਣ ਸੁਖ ਭਾਣੇ ਅੰਦਰ ਬਤੀਤ ਹੋਈ ਹੈ, ਦਿਨ ਚੜ੍ਹੇ ਆਪਣੇ ਭਾਣੇ ਅੰਦਰ ਸੁਖਮਈ ਆਨੰਦਮਈ ਬਤੀਤ ਕਰਵਾਉਣਾ ਗਰੀਬ ਨਿਵਾਸ ਦੀਵਾਨਾਂ ਦੀ ਸੰਪੂਰਨਤਾ ਵੇਲੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਕਿਰਪਾ ਕਰੋ, ਪਾਵਨ ਪਵਿੱਤਰ ਸ੍ਰੀ ਮੁਖਵਾਕ ਬਖਸ਼ਿਸ਼ ਕਰੋ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ, ਅੱਖਰਵਾਦ ਘਾਟ ਭੁਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾ

ਵਾਹਿਗੁਰੂ ਸਾਹਿਬ ਜੀਓ। ਕਚਹੁ ਕੰਚਨ ਭਇਓ, ਸਬਦ ਗੁਰ ਸ੍ਰਵਣਹਿ ਸੁਣਿਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਛੰਤ ਮਹੱਲਾ ਤੀਜਾ, ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੁਖ ਸੁਹਿਲੜਾ ਹਰ ਧਿਆਵਹੋ, ਗੁਰਮੁਖ ਹਰ ਫਲ ਪਾਵਹੋ, ਗੁਰਮੁਖ ਫਲ ਪਾਵਹੋ ਹਰ ਨਾਮ ਧਿਆਵਹੋ। ਜਨਮ ਜਨਮ ਕੇ ਦੁੱਖ ਨਿਵਾਰੇ, ਬਲਿਹਾਰੀ ਗੁਰ ਆਪਣੇ ਵਿਟਹੋ, ਜਿਨ ਕਾਰਜ ਸਭ ਸਵਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾਤਾਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਰਧਾ ਭਾਵਨਾ ਸਹਿਤ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਸਤਿਗੁਰਾਂ ਦੇ ਬਖਸ਼ੇ ਉੱਦਮ ਦਾ ਸਦਕਾ, ਪ੍ਰੇਮ ਦਾ ਸਦਕਾ ਗੁਰੂ ਦਰਬਾਰ ਵਿੱਚ ਹਾਜ਼ਰ ਹੋ ਕੇ ਖੁਸ਼ੀਆਂ ਪ੍ਰਾਪਤ ਕਰਦੇ ਹੋ। ਸਤਿਗੁਰ ਜੀ ਕਿਰਪਾ ਕਰਨ ਸਭਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਅੱਜ ਦੇ ਦੀਵਾਨਾਂ ਦੀ ਸੰਪੂਰਨਤਾ ਤੇ ਸਤਿਗੁਰਾਂ ਨੇ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਅੰਦਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਗਏ। ਸਤਿਗੁਰਾਂ ਦੇ ਪਵਿੱਤਰ ਅੰਗ 767 ਅਤੇ 68 ਉੱਪਰ ਸੁਭਾਇਮਾਨ ਹਨ। ਗੁਰਦੇਵ ਜੀ ਨੇ ਇਸ ਪਾਵਨ ਛੰਤ ਅੰਦਰ ਇਹ ਕਿਰਪਾ ਕੀਤੀ ਹੈ ਕਿ ਉਹ ਪਰਮੇਸ਼ਵਰ ਦਾ ਨਾਮ ਸੁੱਖ ਦੇਣ ਵਾਲਾ, ਸੁਹੇਲੜਾ ਹੈ, ਸਹਿਜਤਾ ਪ੍ਰਦਾਨ ਕਰਨ ਵਾਲਾ ਹੈ, ਆਨੰਦ ਬਖਸ਼ਣ ਵਾਲਾ ਹੈ। ਜਿਨ੍ਹਾਂ ਨੇ ਵੀ ਗੁਰੂ ਕਿਰਪਾ ਸਦਕਾ, ਗੁਰੂ ਬਖਸ਼ਿਸ਼ ਸਦਕਾ ਹਰੀ ਦੇ ਨਾਮ ਨੂੰ ਅਰਾਧੇ ਅਤੇ ਆਇਆ ਹੈ, ਉਹਨਾਂ ਗੁਰਮੁਖਾਂ ਨੂੰ ਹਰੀ ਰੂਪੀ ਫਲ ਪ੍ਰਾਪਤ ਹੁੰਦਾ ਹੈ। ਉਸ ਪਰਮੇਸ਼ਵਰ ਰੂਪੀ ਫਲ ਦੀ ਬਦੌਲਤ ਹੀ ਫਿਰ ਦੁੱਖ, ਰੋਗ, ਸੰਤਾਪ, ਪਾਪ ਸਾਰੇ ਮਿਟ ਜਾਂਦੇ ਨੇ, ਗੁਰਮੁਖ ਜੀਵਨ ਬਣ ਜਾਂਦਾ ਹੈ। ਗੁਰਸਿੱਖ ਭਗਤ ਬਣ ਕੇ ਦੁੱਖ ਸੁੱਖ ਤੋਂ ਆਰਾਮ ਹੋ ਕਰਕੇ ਵਾਹਿਗੁਰੂ ਦੇ ਚਰਨਾਂ ਨਾਲ ਪ੍ਰੀਤ ਪਾ ਕਰਕੇ ਇਹ ਆਪਣੇ ਜੀਵਨ ਨੂੰ ਸਫਲਾ ਕਰਦਾ ਹੈ। ਇਹ ਹਰੀ ਦੇ ਨਾਮ ਦੀ ਮਹਿਮਾ ਹੈ, ਬਖਸ਼ਿਸ਼ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਬੇਨਤੀ ਹੈ 30 ਤਰੀਕ ਨੂੰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਸੋ ਉਸ ਦਿਨ ਗੁਰੂ ਦਰਬਾਰ ਸੱਜਣੇ ਹਨ। ਆਪ ਜੀ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਓ ਪਿਆਰ ਸਾਹਿਬ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਰਿਛਪਾਲ ਸਿੰਘ ਜੀ ਅਤੇ ਉਹਨਾਂ ਦੇ ਜੱਥੇ ਪਾਸੋਂ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੋਂ ਕੱਚੀ ਕੱਚ ਮਹੱਲਾ ਪਹਿਲਾ ਵੱਡੀ ਵਡਿਆਈ ਜਾ ਵੱਡਾ ਨਾ ਵੱਡੀ ਵਡਿਆਈ ਜਾ ਸੱਚ ਨਿਆਵ ਵੱਡੀ ਵਡਿਆਈ ਜਾ ਨਿਚਲ ਥਾ ਵੱਡੀ ਵਡਿਆਈ ਜਾਣੇ ਰਾਵ ਵੱਡੀ ਵਡਿਆਈ ਬੂਝੇ ਸੁਭਾਅ ਵੱਡੀ ਵਡਿਆਈ ਜਾ ਪੁੱਛਣ ਦਾਸ ਵੱਡੀ ਵਡਿਆਈ ਜਾ ਪਿਆ ਨਾਨਕਾ ਨਕਥ ਨੀ ਜਾਏ ਕੀਤਾ ਕਰਨਾ ਸਰਬ ਜਾਏ ਮਹੱਲਾ ਦੂਜਾ
1: ਇਹ ਜਗ ਸੱਚੇ ਕੀ ਹੈ ਕੋਠੜੇ ਸੱਚੇ ਕਾ ਵਿੱਚ ਵਾਸ ਇਕਣਾ ਹੁਕਮ ਸੰਭਾਲੇ ਇਕਣਾ ਹੁਕਮੇ ਕਰੇ ਵਿਨਾਸ਼।

ਸਲਮਾਨ ਕੀ ਪੇੜੇ ਪੇ ਕੁਮਿਆਰ ਘੜ ਭਾਂਡੇ ਟਾਕਿਆ ਜਲਦੀ ਕਰੇ ਪੁਕਾਰ ਜਲ ਜਲਵੈ ਪੱਪੜੀ ਝੱਟ ਲਵਾ ਗਿਆ ਨਾਨਕ ਤਿਰ ਕਰਤਾ ਧਾਰਨ ਕੀਆ ਸੋ ਜਾਣੈ ਕਰਤਾਰ ਪੌੜੀ ਜਦੋਂ ਕਿਨਾ ਨਾ ਪਾਇਆ ਸਤ

ਪੂਜਾ ਬਾਦੰ ਸਿਰ ਪੂਜ ਗੁਰੂ ਸਮਾਦੰ ਮੁਖ ਜੋੜ ਰੋਪਣ ਸਾਰੰ ਤ੍ਰੈਪਾਲ ਤੇ ਹਲ ਵਿਚਾਰੰ ਗਲ ਮਾਲਾ ਤਿਲਕ ਲਲਾਟਨ ਤੋਂ ਸੋਤੀ ਵਸਨ ਕਪਾਟ।

सुन हर गुण पीने सहज सुभाए।

ਲਿਖਿਆ ਤਿੰਨ ਗੁਰ ਮਿਲਿਆ ਤਿੰਨ ਜਨਮ ਮਰਨ ਦੁੱਖ ਭਾਗਾ ਅੰਦਰੋਂ ਦੁਰਮਤ ਦੂਜੀ ਖੋਈ ਸੋ ਜਨ ਹਰ ਲਿਵ ਲਾਗਾ ਜਿਨ ਕੋ ਕਿਰਪਾ ਕਿੰਨੀ ਮੇਰੇ ਸਵਾਮੀ ਤਿੰਨ ਅਨਦਿਨ ਹਰ ਗੁਣ ਗਾਏ

ਤਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਤੀ ਚ ਸਭਾਏਮਾਨ ਗੁਰੂ ਸਵਾਰੀ ਸਾਧ ਸੰਗਤ ਜੀਓ, ਕਰੋ ਰਸਨਾ ਪਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਨੇ ਰਹਿਮਤ ਬਖਸ਼ਿਸ਼ ਕੀਤੀ ਹੈ ਆਪ ਸਭ ਤੇ, ਜਿਨ੍ਹਾਂ ਨੂੰ ਗੁਰੂ ਜੀ ਨੇ ਆਪਣੀ ਗੋਦੀ ਅੰਦਰ ਸਭਾਏਮਾਨ ਹੋ ਕਰਕੇ ਤੁਰਕੀ ਬਾਣੀ ਨਾਲ ਸਾਂਝ ਪਾਉਣ ਦਾ ਇੱਕ ਮੌਕਾ ਫਿਰ ਬਖਸ਼ਿਸ਼ ਕੀਤਾ ਹੈ। ਗੁਰੂ ਕੇ ਸਤਿਕਾਰ ਜੋ ਕੀਰਤਨੀਏ ਭਾਈ ਰਿਸ਼ਪਾਲ ਸਿੰਘ ਜੀ, ਆਪ ਜੀ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਵਾ ਰਹੇ ਸਨ, ਉਪਰੰਤ ਇਸ ਮਹਾਨ ਖਜ਼ਾਨੇ ਵਿੱਚੋਂ ਜੋ ਸਤਿਗੁਰਾਂ ਨੇ ਸਾਨੂੰ ਗੁਰਬਾਣੀ ਰੂਪ ਵਿੱਚ ਬਖਸ਼ਿਆ ਹੈ, ਉਹਦੇ ਵਿੱਚੋਂ ਰੋਜ਼ਾਨਾ ਦੀ ਤਰ੍ਹਾਂ ਸਤਿਗੁਰ ਜੀ ਨੇ ਜੋ ਅੰਮ੍ਰਿਤ ਵੇਲੇ ਪ੍ਰਕਾਸ਼ਮਈ ਹੁੰਦਿਆਂ ਪਹਿਲਾ ਹੁਕਮਨਾਮਾ, ਪਹਿਲਾ ਸੰਦੇਸ਼ ਸਿੱਖ ਸੰਗਤਾਂ ਦੇ ਨਾਮ ਜਾਰੀ ਕੀਤਾ ਹੈ, ਉਸ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ। ਕੁਝ ਪਲਾਂ ਦੇ ਲਈ ਇਹਨਾਂ ਪਾਵਨ ਸ਼ਬਦ ਨੂੰ ਵਿਚਾਰਨ ਦਾ ਯਤਨ ਕਰਾਂਗੇ। ਗੁਰੂ ਕਿਰਪਾ ਕਰੇ, ਸਾਨੂੰ ਸੋਝੀ ਆ ਜਾਏ, ਅਸੀਂ ਗੁਰੂ ਕੇ ਪਾਵਨ ਉਪਦੇਸ਼ ਨੂੰ, ਸੰਦੇਸ਼ ਨੂੰ ਸਤ ਸਤ ਕਰਕੇ ਮੰਨਣ ਦਾ ਸੰਕਲਪ ਲੈ ਸਕੀਏ। ਗੁਰੂ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਜਿਸ ਦੀ ਵਨਗੀ ਸ਼ੰਤ ਹੈ, ਘਰ ਦੂਜੇ ਵਿੱਚ ਗਾਉਣ ਦਾ ਉਪਦੇਸ਼ ਹੈ। ਇਸ ਪਾਵਨ ਸ਼ਬਦ ਵਿੱਚ ਵੀ ਸਤਿਗੁਰੂ ਜੀ ਨੇ ਹਰ ਸ਼ਬਦ ਦੀ ਤਰ੍ਹਾਂ ਕੇਵਲ ਤੇ ਕੇਵਲ ਨਿਰੰਕਾਰ ਦੇ ਨਾਮ ਨਾਲ ਸਾਂਝ ਪਾਉਣ ਨੂੰ ਹੀ ਮਨੁੱਖਾ ਜਨਮ ਦਾ ਅਕਸ ਮਕਸਦ ਜਿਹੜਾ ਹੈ ਉਹ ਦੱਸਿਆ ਹੈ ਅਤੇ ਉਹਨੂੰ ਪਾਉਣ ਦੀ ਯੁਕਤੀ ਦੱਸੀ ਹੈ ਕਿ ਉਹਦੇ ਲਈ ਗੁਣ ਗਾਏ ਜਾਣ, ਖੁਸ਼ੀ ਅਤੇ ਆਨੰਦ ਦੇ ਗੀਤ, ਖੇੜੇ ਦੇ ਗੀਤ ਗਾ ਗਾ ਕੇ ਗੁਰੂ ਦੇ ਆਖੇ ਲੱਗ ਕੇ ਵਕਾਰਾਂ ਵੱਲੋਂ ਮੂੰਹ ਮੋੜਿਆ ਜਾਏ, ਜੀਵਨ ਨੂੰ ਗੁਰੂ ਅਨੁਸਾਰੀ ਕੀਤਾ ਜਾਏ, ਫਿਰ ਸੰਸਾਰ ਦੀ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ, ਮਾਇਆ ਵਿੱਚ ਰਹਿੰਦਿਆਂ ਹੋਇਆਂ ਵੀ ਨਿਰੰਕਾਰ ਨਾਲ ਸਾਂਝ ਪਾਈ ਜਾ ਸਕਦੀ ਹੈ। ਇਹ ਸੁਨੇਹਾ ਦਿੱਤਾ ਹੈ। ਗੁਰੂ ਦਾ ਮਕਸਦ ਸਿੱਖਿਆ ਦੇਣੀ ਹੈ ਅਤੇ ਸਿੱਖ ਦਾ ਮਤਲਬ ਸਿੱਖਣਾ ਹੈ। ਸਿੱਖਣ ਵਾਲਾ ਹਰ ਵਿਅਕਤੀ ਤੋਂ ਸਿੱਖ ਲੈਂਦਾ ਹੈ। ਗੁਰਮਤਿ ਨੇ ਵੀ ਸਾਨੂੰ ਹਰ ਇੱਕ ਚੀਜ਼ ਤੋਂ, ਹਰ ਇੱਕ ਘਟਨਾ ਤੋਂ ਸਿੱਖਣ ਦੀ ਪ੍ਰੇਰਨਾ ਦਿੱਤੀ ਹੈ। ਕੋਈ ਦਰਖਤ ਦਾ ਪੱਤਾ ਡਿੱਗਦਾ ਹੋਇਆ, ਟੁੱਟਦਾ ਹੋਇਆ, ਡਿੱਗਦਾ ਹੋਇਆ ਵੇਖਦਾ ਹੈ ਅਤੇ ਉਹ ਵੀ ਇੱਕ ਬੜਾ ਵੱਡਾ ਸੁਨੇਹਾ ਦੇ ਜਾਂਦਾ ਜੇ ਕੋਈ ਸਮਝਣ ਵਾਲਾ ਹੋਵੇ ਤਾਂ। ਸਮਝਾ ਜਾਂਦਾ ਹੈ ਕਿ ਇਹ ਇਨਸਾਨ, ਤੂੰ ਵੀ ਇੱਕ ਦਿਨ ਆਪਣੇ ਮੂਲਾਂ ਨੂੰ ਟੁੱਟ ਕੇ ਅਤੇ ਖੱਜਲ ਖੁਆਰ ਹੋਏਗਾ। ਜਿੰਨਾ ਚਿਰ ਜੁੜਿਆ ਰਹੇਗਾ ਉਨ੍ਹਾਂ ਚਿਰ ਇਹਦੇ ਵਿੱਚ ਹਰਿਆਵਲ ਰਹੇਗੀ, ਖੁਸ਼ਬੂ ਰਹੇਗੀ। ਫੁੱਲ ਜਿੰਨਾ ਚਿਰ ਆਪਣੇ ਅਸਲੀ ਨਾਲ ਜੁੜਿਆ ਹੈ,

ਤੋੜ ਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ। ਇਹ ਮਾਲਣੇ ਇਹ ਮਾਲੀ ਮੈਨੂੰ ਨਾ ਤੋੜ, ਕਿਉਂਕਿ ਮੈਂ ਇੱਥੇ ਬੈਠਾ ਬੜਾ ਆਨੰਦ ਵਿੱਚ ਹਾਂ, ਮੈਂ ਜੁੜਿਆ ਹੋਇਆ ਆਪਣੇ ਅਸਲੇ ਦੇ ਨਾਲ ਅਤੇ ਮਹਿਕ ਵੰਡਦਾ ਪਿਆ। ਡਾਲੀ ਨਾਲੋਂ ਤੋੜ ਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ। ਲੱਖ ਗਾਹਕ ਵੀ ਸੁੰਘੇ ਜੇਕਰ ਤੇ ਖਾਲੀ ਇੱਕ ਨਾ ਜਾਈ। ਜੇ ਤੂੰ ਮੈਨੂੰ ਤੋੜ ਲੈ ਗਿਓ ਇੱਕ ਜੋਗਾ ਰਹਿ ਜਾਸੀ। ਕਹਿਣ ਲੱਗਾ ਇੱਥੇ ਤੇ ਮੈਂ ਕਈਆਂ ਦੇ ਕਈਆਂ ਨੂੰ ਸੁਗੰਧਿਤ ਕਰ ਦੇਣਾ ਹੈ ਜੁੜੇ ਹੋਣ ਕਰਕੇ। ਜੇ ਤੂੰ ਮੈਨੂੰ ਤੋੜ ਲੈ ਗਿਆ ਮੈਂ ਤੇਰੇ ਜੋਗਾ। ਤੇ ਉਹ ਵੀ ਪਲਕ ਝਲਕਦਾ ਮੇਲਾ ਰੂਪ ਮਹਿਕ ਨਸ ਜਾਈ। ਉਹ ਵੀ ਥੋੜਾ ਚਿਰ ਤੇਰੇ ਹੱਥਾਂ ਵਿੱਚ ਤੇਰੀ ਗੋਦੀ ਵਿੱਚ ਤੇਰੇ ਹਾਰ ਵਿੱਚ ਰਵਾਂਗਾ। ਤੇ ਨਾ ਮੇਰੇ ਚੋਂ ਖੁਸ਼ਬੂ ਰਹਿ ਜਾਣੀ ਹੈ, ਨਾ ਉਹ ਕੋਮਲਤਾ ਰਹਿ ਜਾਣੀ ਹੈ, ਨਾ ਉਹ ਸੁਪਨ ਮੇਰਾ ਰਹਿ ਜਾਣਾ। ਰੂਪ ਵੀ ਗਿਆ ਮਹਿਕ ਵੀ ਗਈ। ਇਸੇ ਨੇ ਬਦਬੂ ਮਾਰਨੀ ਸ਼ੁਰੂ ਕਰਨੀ ਹੈ ਕਿਉਂਕਿ ਮੈਂ ਅਸਲੇ ਨਾਲੋਂ ਟੁੱਟ ਗਿਆ। ਗੁਰੂ ਕਿਰਪਾ ਕਰੇ ਅਸੀਂ ਅਸਲੇ ਨਾਲ ਜੁੜੇ ਰਹੀਏ, ਇਹੀ ਗੁਰਮਤਿ ਦੀ ਵਿਚਾਰਧਾਰਾ ਹੈ। ਸਿੱਖਣ ਵਾਲਾ ਸਿੱਖਦਾ ਚੋਰ ਤੋਂ ਵੀ। ਚੋਰ ਦੇ ਕੋਲ ਕੋਈ ਸਾਧ ਰਾਤ ਕਿਤੇ ਟਿਕ ਗਿਆ ਤੇ ਚੋਰ ਕਹਿੰਦਾ ਤੂੰ ਟਿਕ ਬਾਬਾ ਵੀ ਮੈਂ ਆਪਣਾ ਧੰਦਾ ਕਰਾਂ, ਚੋਰੀ ਕਰਾਂ। ਚੋਰੀ ਕਰਨ ਚਲਾ ਗਿਆ, ਖਾਲੀ ਆ ਗਿਆ, ਕੋਈ ਪ੍ਰਾਪਤੀ ਨਾ ਹੋਈ, ਨਾ ਦਾ ਲੱਗਾ ਤੇ ਆ ਕੇ ਬਾਬੇ ਕੋਲ ਬਹਿ ਗਿਆ। ਫਿਰ ਰਾਤ ਆਪਣੀ ਭੰਨ ਕੇ ਪ੍ਰਾਪਤੀ ਕੋਈ ਨਾ ਹੋਈ। ਕਹਿਣ ਲੱਗਾ ਕੋਈ ਨਹੀਂ, ਅੱਜ ਨਹੀਂ ਮਿਲਿਆ ਤੇ ਕੱਲ੍ਹ ਨੂੰ ਸਹੀ। ਉਹ ਸਵੇਰੇ ਫਿਰ ਗਿਆ ਦਿਨੇ, ਕੱਲ੍ਹ ਅਗਲੇ ਦਿਨ ਰਾਤ ਫਿਰ ਗਿਆ, ਫਿਰ ਖਾਲੀ ਆ ਗਿਆ। ਤੀਜੀ ਰਾਤ ਗਿਆ, ਫਿਰ ਖਾਲੀ ਆ ਗਿਆ। ਮਹਾਤਮਾ ਟਿਕਾ ਰਿਹਾ। ਚੌਥੇ ਦਿਨੋਂ ਲੈ ਕੇ ਆ ਗਿਆ। ਕਹਿਣ ਲੱਗਾ ਵਾਹ ਵਾਹ ਕਿਆ ਬਾਤ, ਲੱਗੇ ਰਹੀਏ ਤੇ ਨਿਰੰਕਾਰ ਦੇ ਨਾਮ ਨੂੰ ਵੀ ਠੱਗਿਆ ਜਾ ਸਕਦਾ। ਅਸੀਂ ਛੇਤੀ ਢੇਰ ਢਾ ਕੇ ਬਹਿ ਜਾਂਦੇ ਹਾਂ, ਪੈਨੇ ਪਾਠ ਕਰ ਲਏ ਪ੍ਰਾਪਤੀ ਹੋਈ ਕੋਈ ਨਾ। ਭਾਈ ਸਿੱਖਾ ਸਿੱਖਣਾ ਜਿਹਨੇ ਨਾ ਉਹ ਸਿੱਖ ਲੈਂਦਾ ਹੈ। ਚੋਰ ਦੀ ਇਕਾਗਰਤਾ ਬੜੀ ਜ਼ਬਰਦਸਤ ਹੁੰਦੀ ਜੇ। ਇੱਕ ਦਿਨ ਇੱਕ ਬੱਚਾ ਆਪਣੇ ਚੋਰ ਬਾਪ ਨੂੰ ਕਹਿੰਦਾ, ਬਾਪੂ ਸਾਰੀ ਉਮਰ ਲੰਘ ਗਈ ਤੇਰੀ ਚੋਰੀਆਂ ਕਰਦੇ ਦੀ, ਬੜੀਆਂ ਕਹਾਣੀਆਂ ਤੂੰ ਮੈਨੂੰ ਸੁਣਾਉਂਦਾ ਹੈ, ਇਵੇਂ ਇਵੇਂ ਚੋਰ ਜਿਵੇਂ ਕਰਦਾ ਆਣ ਕੇ ਦੱਸਦਾ ਨਾ ਆਪਣੇ ਬੱਚੇ ਨੂੰ ਜੋ ਪ੍ਰਾਪਤੀ ਕਰਕੇ ਆਵੇ ਜਾਂ ਕਿਵੇਂ ਕੀਤੀ, ਮੇਰੇ ਨਾਲ ਕੀ ਹੋਇਆ, ਕੀ ਬੀਤੀ। ਤੇ ਪੁੱਤ ਕਹਿੰਦਾ, ਬਾਪੂ ਮੈਨੂੰ ਵੀ ਸਿਖਾ, ਹੁਣ ਮੈਨੂੰ ਵੀ ਨਾਲ ਲੈ ਜਾਇਆ ਕਰ, ਮੈਂ ਵੀ ਕਰਾਂ। ਬਾਪ ਵਾਲਾ ਕੰਮ ਹੀ ਤਕਰੀਬਨ ਕਰਦੇ ਨੇ ਬੱਚੇ। ਇੱਕ ਦਿਨ ਤਰਸ ਆ ਗਿਆ, ਕਹਿੰਦਾ ਚੱਲ ਅੱਜ ਬੱਚਾ ਤੂੰ ਮੇਰੇ ਨਾਲ ਚੱਲ। ਨਾਲ ਚਲਾ ਗਿਆ, ਹੁਣ ਸਿਖਾਉਣ, ਕਹਿੰਦਾ ਮੈਨੂੰ ਵੀ ਸਿਖਾ ਕਿਵੇਂ ਕਰੀਦੀ ਹੈ। ਉਹਨੂੰ ਦਾ ਸਿਖਾਉਣ ਦਾ ਢੰਗ ਵੱਖਰਾ। ਉਹਨੂੰ ਸਮਝਾਇਆ ਵੀ ਇਕਾਗਰਤਾ ਬੜੀ ਜ਼ਰੂਰੀ ਹੈ, ਖੜਾਕਾ ਨਹੀਂ ਹੋਣਾ ਚਾਹੀਦਾ ਕਿਸੇ ਬਾਤ ਦਾ। ਅਤੇ ਜਿੱਥੇ ਚੋਰੀ ਕਰਨੀ ਹੈ ਹਰ ਘਰ ਦੀ ਇਕੱਲੀ ਇਕੱਲੀ ਚੀਜ਼ ਬਾਰੇ ਜਾਣਕਾਰੀ ਚਾਹੀਦੀ ਹੈ, ਕਿਹੜੀ ਚੀਜ਼ ਕਿੱਥੇ ਪਈ ਹੈ, ਗਹਿਣਾ ਗੱਟਾ ਕਿੱਥੇ ਹੈ, ਘਰ ਵਾਲੇ ਸੌਂਦੇ ਕਿੱਥੇ ਨੇ, ਕੁੱਤੇ ਕਿੰਨੇ ਰੱਖੇ ਨੇ, ਰਾਖਾ ਕਿੱਧਰ ਹੈ, ਗੇਟ ਕਿੱਧਰ ਹੈ, ਲੰਘਣਾ ਕਿੱਧਰ ਦੀ ਹੈ, ਕਿਹੜੀ ਕੰਧ ਮਾੜੀ ਹੈ, ਕੰਧ ਨੂੰ ਕਿਵੇਂ ਪਾਠ ਲਾਉਣਾ ਹੈ, ਇਹ ਸਭ ਕੁਝ ਬੜਾ ਇਕਾਗਰਤਾ ਦਾ ਕੰਮ ਹੈ। ਉਹ ਕਹਿੰਦਾ ਸਿਖਾ। ਬਾਪੂ ਨਾਲ ਲੈ ਗਿਆ, ਕੰਧ ਨੂੰ ਪਾਠ ਲਾਇਆ, ਦੱਸਿਆ ਵੀ ਸੱਜੇ ਪਾਸੇ ਇੰਨੇ ਕੁ ਕਰਮਾਂ ਤੇ ਜਾ ਕੇ ਇੱਕ ਲਵਾਰੀ ਆਉਣੀ ਹੈ, ਧਿਆਨ ਨਾਲ ਜਾਈ, ਲਾਗੇ ਸੁੱਤੇ ਹੋਣਗੇ ਕਰਦੇ। ਹੁਣ ਸੰਨ ਲਾਈ, ਸੰਨ ਲਾ ਕੇ ਛੋਟਾ ਜਿਹਾ ਛੇਕ ਕੀਤਾ, ਕੰਧ ਵਿੱਚ ਮੋਰੀ ਕੀਤੀ, ਕੱਚੀ ਕੰਧ ਜਾਂ ਪੱਕੀ ਕੰਧ ਜੋ ਵੀ ਹੋਇਆ। ਬੱਚੇ ਨੂੰ ਅੰਦਰ ਵਾੜ ਕੇ ਕਹਿੰਦਾ, ਜੇ ਤੂੰ ਜਾਣਾ ਹੈ ਭਾਈ। ਬੱਚੇ ਨੂੰ ਅੰਦਰ ਵਾੜਤਾ ਤੇ ਬੱਚਾ ਟੋਹਦਾ ਟੋਹਦਾ, ਕਿਹੜੀਆਂ ਬੱਤੀਆਂ ਨੇ, ਹਨੇਰੇ 'ਚ ਜਾ ਕੇ ਹਰ ਚੀਜ਼ ਲੱਭਣੀ ਹੁੰਦੀ ਹੈ, ਵੀ ਕਿੱਡੀ ਇਕਾਗਰਤਾ ਹੁੰਦੀ ਹੈ, ਹਨੇਰੇ ਵਿੱਚ ਆਪਣੇ ਨਿਸ਼ਾਨੇ ਨੂੰ ਪ੍ਰਾਪਤ ਕਰ ਲੈਂਦੇ। ਗੱਲ ਸਿੱਖਣ ਦੀ ਹੈ,

ਗੱਲ ਗਿਆਨ ਕਿੱਦਾਂ ਦਾ ਮਰਜ਼ੀ ਲੈ ਲਓ, ਪ੍ਰਾਪਤੀ ਹੋ ਜਾਂਦੀ ਹੈ। ਜਾ ਕੇ ਲੰਬਾਰੀ ਨੂੰ ਖੋਲਿਆ, ਉਹਨੇ ਚਿਹਨੂੰ ਬਾਪ ਨੇ ਬਾਹਰ ਆਉਣਾ, ਬਾਹਰ ਹੀ ਖਲੋਤਾ ਬਾਪ, ਉਹਨੇ ਰੌਲਾ ਪਾ ਤਾ, ਚੋਰ ਚੋਰ ਚੋਰ। ਤੇ ਘਰ ਵਾਲੇ ਆ ਫੜ ਦਫੜੀ ਪੈ ਗਈ। ਇੰਨੀ ਗੱਲ ਕਹਿ ਕੇ ਤੇ ਬਾਪ ਤੇ ਚਲਾ ਗਿਆ ਘਰ, ਜਾ ਕੇ ਇਮਾਨਦਾਰੀ ਨਾਲ ਸੌ ਗਿਆ। ਹੁਣ ਬੱਚੇ ਨਾਲ ਕੀ ਵਾਪਰੀ? ਬੱਚਾ ਵੀ ਖੱਜਲ ਖੁਆਰ ਹੁੰਦਾ ਹੁੰਦਾ ਆਪਣੇ ਬਾਪ ਕੋਲ, ਜਦੋਂ ਤੜਕੇ ਜੇ ਹਨੇਰੇ ਜੇ ਪਹੁੰਚਿਆ ਨਾ, ਦਰਵਾਜ਼ਾ ਖੜਕਾਇਆ, ਬਾਪ ਕਹਿੰਦਾ ਖੁੱਲਾ ਹੀ ਆ ਜਾ, ਮੈਨੂੰ ਪਤਾ ਸੀ ਤੂੰ ਆ ਜਾਣਾ ਹੈ। ਕਿੰਨਾ ਭਰੋਸਾ ਆਪਣੀ ਹਾਲਾਤ ਤੇ, ਮੈਨੂੰ ਪਤਾ ਤੂੰ ਆ ਜਾਣਾ ਹੈ। ਤੇ ਬਾਪੂ ਦੇ ਨਾਲ ਉਹ ਤੇ ਅੱਗਿਓਂ ਲੜਨ ਨੂੰ ਫਿਰੇ, ਤੇ ਹੱਦ ਹੋ ਗਈ। ਉਹ ਕਹਿੰਦਾ ਬੇਟਾ ਸੌਂ ਜਾ, ਸਵੇਰੇ ਸੁਣਾਂਗੇ ਤੇਰੀ ਗਾਥਾ, ਬੜੀ ਖੁਸ਼ੀ ਹੈ ਮੈਨੂੰ ਤੂੰ ਆ ਗਿਆ, ਸੌਂ ਜਾ, ਸਵੇਰੇ ਕਰਾਂਗੇ ਮਾਨ ਸਨਮਾਨ ਤੇਰਾ। ਹੁਣ ਬੱਚੇ ਨੂੰ ਨੀਂਦ ਕਿੱਥੋਂ ਆਵੇ? ਭਾਈ ਮੇਰੇ ਨਾਲ ਚੰਗੀ ਨਹੀਂ ਕੀਤੀ, ਹੱਦ ਹੋ ਗਈ, ਆਪ ਆਣ ਕੇ ਘਰਾੜੇ ਮਾਰਦਾ ਪਿਆ ਹੈ, ਮੈਨੂੰ ਫਸਾਤਾ, ਰੌਲਾ ਹੀ ਨਾ ਪਾਉਂਦਾ ਘੱਟੋ ਘੱਟ, ਜੇ ਮੈਨੂੰ ਬਚਾਉਣਾ ਨਹੀਂ ਸੀ ਤੇ। ਹੁਣ ਬਾਪ ਉੱਠਿਆ, ਸਵੇਰੇ ਚਾਹ ਪਾਣੀ ਬਣਾਇਆ ਬੱਚੇ ਨੂੰ, ਬੱਚਾ ਹੁਣ ਲੇਟ ਕਿਤੇ ਅੱਖ ਲੱਗੀ, ਲੇਟ ਹੀ ਜਾਗਣਾ ਉਹਨੇ, ਸਾਰੀ ਰਾਤ ਦਾ ਖੱਜਲ ਹੋਇਆ। ਲੱਗਾ ਬੇਟਾ ਉੱਠ, ਚਾਹ ਪੀ, ਸੁਣਾ ਤੇਰੇ ਨਾਲ ਰਾਤੀ ਕਿੱਦਾਂ ਬੀਤੀ, ਕੀ ਹੋਇਆ? ਬੱਚਾ ਬੜਾ ਔਖਾ ਜਿਹਾ ਉੱਠਿਆ, ਤੇ ਉੱਠ ਕੇ ਤੇ ਉਹਦੇ ਪੈਰੀ ਪੈ ਗਿਆ ਬਾਪੂ ਦੇ, ਕਹਿਣ ਲੱਗਾ ਬਾਪੂ ਬੜੀ ਕਮਾਈ ਔਖੀ ਆ ਤੇਰੀ, ਭਾਈ ਮੈਨੂੰ ਪਤਾ ਲੱਗਾ ਹੱਦ ਹੋ ਗਈ, ਬੜੀ ਔਖੀ ਕਮਾਈ ਹੈ ਭਾਈ, ਬੜੀ ਇਕਾਗਰਤਾ ਚਾਹੀਦੀ, ਬੜਾ ਕੁਛ ਚਾਹੀਦਾ। ਮੇਰੇ ਨਾਲ ਹੋਇਆ ਕਿ ਤੂੰ ਹੁਣ ਦੱਸ ਤੇਰੇ ਨਾਲ ਰਾਤੀ ਕੀ ਬੀਤਿਆ ਜੋ ਤੂੰ ਮੈਨੂੰ ਦੱਸਣਾ ਚਾਹੁੰਦਾ। ਉਹ ਦੱਸਣ ਲੱਗਾ ਵੀ ਹੋਣਾ ਕੀ ਹੈ, ਇਵੇਂ ਇਵੇਂ ਮੈਂ ਜੇ ਲਵਾਰੀ ਖੋਲੀ ਸੀ ਉਦੋਂ ਤੂੰ ਬਾਪੂ ਰੌਲਾ ਪਾਤਾ, ਤੇ ਘਰ ਵਾਲੇ ਬਲਵਾਈ ਉੱਠੇ, ਹਨੇਰਾ ਵੀ ਬੱਤੀਆਂ ਬੁੱਤੀਆਂ ਜਗਾਉਣ ਲੱਗ ਪਿਆ, ਮੈਨੂੰ ਕੁਝ ਸੁੱਝਿਆ ਨਾ, ਉਸੇ ਲਵਾਰੀ ਚ ਵੜ ਕੇ ਮੈਂ ਬਹਿ ਗਿਆ, ਬੰਦ ਕਰ ਲਈ। ਕਹਿੰਦਾ ਘਰ ਵਾਲਿਆਂ ਬੱਤੀ ਜਗਾਈ, ਵੇਖਿਆ ਵੀ ਸੋਨੇ ਵਾਲੀ ਲੰਬਾਰੀ, ਜਿਹੜੀ ਗਹਿਣੇ ਵਾਲੀ ਲੰਬਾਰੀ, ਧੰਨ ਦੌਲਤ ਵਾਲੀ, ਉਹਦੇ ਬੰਦ ਹੀ ਆ ਨਾ, ਮੇਰੇ ਵੱਲ ਆਏ ਜ਼ਰੂਰ। ਕਹਿੰਦਾ ਮੈਨੂੰ ਪਤਾ ਲੱਗਾ ਵੀ ਆਏ ਨੇ ਬਾਹਰ, ਤੇ ਇਹ ਵੇਖ ਕੇ ਵੀ ਲੰਬਾਰੀ ਸਾਡੀ ਸਲਾਮਤ ਹੈ, ਬਾਹਰ ਨੂੰ ਭੱਜ ਤੁਰੇ। ਜਿੱਧਰੋਂ ਤੇਰੀ ਆਵਾਜ਼ ਆਈ ਤੇ ਮੈਨੂੰ ਮੌਕਾ ਗਨੀਮਤ ਜਾਪਿਆ, ਮੈਂ ਯਕਦਮ ਉਸ ਲੰਬਾਰੀ ਵਿੱਚੋਂ ਨਿਕਲਿਆ ਤੇ ਭੱਜ ਤੁਰਿਆ ਦੂਜੇ ਦਰਵਾਜ਼ੇ, ਜਿੱਧਰ ਉਹ ਤੇਰੇ ਵੱਲ ਨਹੀਂ ਗਏ, ਉਹ ਪਿੱਛੇ ਨੂੰ ਚਲੇ ਗਿਆ, ਮੈਂ ਅੱਗੇ ਨੂੰ ਚਲਾ ਗਿਆ। ਕਹਿੰਦਾ ਮੇਰੀ ਮਾੜੀ ਕਿਸਮਤ, ਕੁੱਤਾ ਪੈ ਗਿਆ। ਕਹਿੰਦਾ ਮੈਂ ਕਹਿੰਦਾ ਕੁੱਤੇ ਨਾਲ ਮੇਰਾ ਗਵਾਹ ਵਾਸਤਾ ਨਾ, ਉਹਦਾ ਮੈਂ ਕੁਛ ਲਿਆ ਨਾ ਦਿੱਤਾ, ਐਵੇਂ ਜਾਣ ਕੇ ਉਹਦੇ ਮਗਰ ਦੋ ਚਾਰ ਪੰਜ ਸੱਤ ਸਾਰੇ ਪਿੰਡ ਦੀ ਕਤੀੜ ਪੈ ਗਈ। ਉਹ ਕਹਿੰਦਾ ਤੇਰੇ ਵੱਲੋਂ ਬਾਪੂ ਹਟ ਗਏ, ਉਹ ਮੇਰੇ ਵੱਲ ਨੂੰ ਭੱਜ ਤੁਰਿਆ ਸਾਰਾ ਪਿੰਡ, ਬੜਾ ਇਕੱਠ ਪਿੰਡ ਦਾ, ਚੋਰੀ ਮੈਂ ਇੱਕ ਦੇ ਕਰਨ ਗਿਆ, ਸਾਰਾ ਪਿੰਡ ਡਾਂਗਾ ਚੁੱਕੀ ਫਿਰੇ। ਕਹਿੰਦਾ ਮੈਂ ਅੱਗੇ ਅੱਗੇ ਝੁਕਾਨੀਆਂ ਝੁਕੂਨੀਆਂ ਦੇ ਦਾ ਕੇ, ਤੇ ਮੈਂ ਉਹ ਮੇਰੇ ਮਗਰ ਮਗਰ ਮੈਂ ਅੱਗੇ ਅੱਗੇ, ਤੇ ਮੈਨੂੰ ਫੜ ਹੀ ਲੈਣ ਲੱਗਿਆ ਕਿ ਖੂਹ ਆ ਗਿਆ ਬਾਪੂ, ਉਹ ਜਿਹੜਾ ਬਾਰ ਬਾਰ ਪਿੰਡ ਦੇ ਖੂਹ, ਪਤਾ ਨਹੀਂ ਕਹਿੰਦਾ ਮੈਨੂੰ ਕੀ ਸੁੱਜੀ, ਵੀ ਉਹ ਖੂਹ ਦੇ ਪੱਥਰ ਜਿਹੜਾ ਭਾਰ ਆ ਜਾ ਪਿਆ ਹੁੰਦਾ ਨਾ ਮਾਉਣ ਤੇ, ਇੱਕ ਵੱਡਾ ਪੱਥਰ, ਪਤਾ ਨਹੀਂ ਕਿੱਥੋਂ ਜਾਨ ਆ ਗਈ ਮੇਰੇ ਚ। ਮੈਂ ਕਿਹਾ ਵੀ ਹੁਣ ਭੁਲੇਖਾ ਪਾ ਕੇ ਵੇਖੀਏ, ਤੇ ਮੈਂ ਉਹ ਪੱਥਰ ਨੂੰ ਜ਼ੋਰ ਲਾਇਆ ਆਪਣਾ ਜਿੰਨਾ ਲਾ ਸਕਦਾ, ਖੂਹ ਸੁੱਟਤਾ, ਉਹਦੇ ਚ ਆਵਾਜ਼ ਆਈ ਗੜੁੰਮ ਦੀ, ਤੇ ਮੈਂ ਭੱਜ ਤੁਰਿਆ। ਪਿੰਡ ਵਾਲਿਆਂ ਸਮਝਿਆ ਵੀ ਖੂਹ ਛਾਲ ਮਾਰਤੀ, ਸਾਰੇ ਕਹਿੰਦਾ ਖੂਹ ਦੇ ਦੁਆਲੇ ਹੋ ਗਏ, ਰੱਸੇ ਲਿਆਓ ਜੀ, ਫੜ ਲਓ ਜੀ, ਡਿੱਗ ਪਿਆ ਜੀ। ਤੇ ਕਹਿੰਦਾ ਮੈਂ ਘਰ ਆ ਗਿਆ, ਆ ਵੇਖ ਮੈਂ ਰਾਤ ਦਾ ਕੀ ਲੈ ਕੇ ਆਇਆ, ਮੇਰੀ ਜੇਬ ਵਿੱਚ ਹੀ ਪਿਆ ਸੋਨਾ ਥੋੜਾ ਬਹੁਤਾ ਜਿੰਨਾ ਕੁ ਸੀ। ਤੇ ਬਾਪ ਬੜਾ ਖੁਸ਼, ਕਹਿੰਦਾ ਛੱਡ ਖੜਾ ਸੋਨੇ ਦਾ, ਇਹੋ ਜਿਹੇ ਸੋਨੇ ਆਪਾਂ ਕਈ ਵਾਰ ਲਿਆਉਣੇ ਨੇ, ਪਹਿਲੀ ਵਾਰ ਤੂੰ ਆਇਆ, ਬੜੀ ਵੱਡੀ ਗੱਲ ਹੈ, ਕੋਈ ਪਾਰਟੀ ਸ਼ਾਰਟੀ ਕਰਦੇ ਹਾਂ ਕਿਸੇ ਧਰਮ ਸਥਾਨ ਤੇ, ਦਾਨ ਪੁੰਨ ਕਰਾਂਗੇ, ਜਿਹਨੇ ਇੰਨਾ ਸਾਨੂੰ ਕਾਮਯਾਬੀ ਦਿੱਤੀ ਹੈ, ਤੂੰ ਤੇ ਮੇਰੀਆਂ ਸਾਰੇ ਰਿਕਾਰਡ ਤੋੜੇਂਗਾ ਜਿਸ ਢੰਗ ਨਾਲ ਤੂੰ ਆ ਗਿਆ। ਤੇ ਕਹਿੰਦਾ ਬਾਪੂ ਪਰ ਤੂੰ ਨਹੀਂ ਚੰਗੀ ਕੀਤੀ, ਮੈਨੂੰ ਸਿਖਾਉਣ ਗਿਆ ਸਾਂ। ਕਹਿਣ ਲੱਗਾ ਹਾਂ, ਇਹ ਸਿਖਾਉਣ ਦਾ ਤਰੀਕਾ, ਹਰ ਇੱਕ ਦਾ ਆਪਣਾ ਢੰਗ ਤਰੀਕਾ ਹੁੰਦਾ। ਕਹਿੰਦਾ ਸਿਖਾਇਆ ਕੁਝ ਨਹੀਂ, ਜਦੋਂ ਸਿਰ ਤੇ ਪੈਂਦੀ ਆ ਨਾ, ਉਦੋਂ ਆਪੇ ਹੀ ਜਾਚਾ ਆ ਜਾਂਦੀਆਂ, ਤੈਨੂੰ ਸਿਖਾਇਆ ਥੋੜ੍ਹਾ ਸੀ ਲਵਾਰੀ 'ਚ ਵੜ ਕੇ ਬਹਿ ਜਾਣਾ ਹੈ, ਤੂੰ ਤੈਨੂੰ ਇਹ ਥੋੜ੍ਹਾ ਸਿਖਾਇਆ ਸੀ।
ਵੀ ਖੂਹ ਦੀ ਮੌਣ ਤੇ ਉੱਥੇ ਪਿਆ ਹੋਇਆ ਪੱਥਰ ਤੂੰ ਸਿਰ ਛੁੱਟ ਦੇਣਾ। ਕਹਿਣ ਲੱਗਾ ਜਦੋਂ ਸਿਰ ਤੇ ਪੈਂਦੀ ਹੈ ਨਾ ਉਦੋਂ ਮੌਕੇ ਤੇ ਆਪੇ ਪੈਰ ਤੇਰਾ ਬਦਲਣਾ ਪੈਂਦਾ ਹੈ। ਬੜਾ ਇਕਾਗਰਤਾ ਦਾ ਕੰਮ ਹੈ। ਅਸਲ ਮਕਸਦ ਇਹ ਹੈ ਜਿਹਨੇ ਸਿੱਖਣਾ ਹੈ ਨਾ ਉਹਨੇ ਚੋਰ ਕੋਲੋਂ ਵੀ ਸਿੱਖ ਲੈਣਾ ਹੈ। ਛੋਟੀ ਕਮਾਈ ਨਹੀਂ ਉਹਦੀ, ਬੜੀ ਵੱਡੀ ਕਮਾਈ। ਸਿਰ ਤੇ ਪੈਂਦੀ ਹੈ ਫਿਰ ਬੰਦਾ ਸੁਚੇਤ ਹੁੰਦਾ ਹੈ। ਰੱਬ ਦਾ ਨਾਮ ਹੀ ਲੈਣਾ ਜਿਹੜਾ ਜਦੋਂ ਸਿਰ ਤੇ ਪੈਂਦੀ ਉਦੋਂ ਪਤਾ ਲੱਗਦਾ ਵੀ ਕਿਵੇਂ ਲੈਣਾ ਹੈ। ਉੱਦਾਂ ਅਸੀਂ ਪੁੱਛਦੇ ਫਿਰਦੇ ਹਾਂ ਕਿਵੇਂ ਸਿਮਰਨ ਕਰਨਾ, ਕਿਵੇਂ ਬੰਦਗੀ ਕਰਨੀ ਹੈ, ਕਿਵੇਂ ਵਾਹਿਗੁਰੂ ਕਰਨਾ, ਜੁਗਤੀ ਕੀ ਹੈ, ਮੂੰਹ ਕਿਹਦੇ ਨੂੰ ਕਰਨਾ, ਚੌਕੜਾ ਕਿਵੇਂ ਲਾਉਣਾ, ਹੱਥ ਕਿੱਥੇ ਰੱਖਣੇ ਨੇ, ਸਾਹ ਕਿਵੇਂ ਲੈਣਾ, ਬੜੀਆਂ ਜੁਗਤੀਆਂ ਸਾਨੂੰ ਦੱਸਣ ਵਾਲੇ ਦੱਸਦੇ। ਪਰ ਕਬੀਰ ਜੀ ਨੇ ਸਾਨੂੰ ਬੜਾ ਪਿਆਰਾ ਸਮਝਾਇਆ। ਉਹ ਕਹਿੰਦੇ ਮਨੁੱਖਾ ਐਵੇਂ ਬਹੁਤੇ ਚੱਕਰਾਂ 'ਚ ਨਾ ਪਏ, ਸਿੱਧੀ ਸਾਦੀ ਜੀ ਤੇ ਗੱਲ ਹੈ। ਜਦੋਂ ਕਿਤੇ ਮੁਸੀਬਤ 'ਚ ਫਸਦਾ ਏ, ਕੋਈ ਮੁਕੱਦਮਾ ਪੈ ਗਿਆ, ਕੋਈ ਬਿਮਾਰੀ ਪੈ ਗਈ, ਤੇਰੀ ਕੋਈ ਪੇਸ਼ ਨਾ ਗਈ, ਸੱਜਣ ਬੇਲੀ ਸਭ ਸਾਥ ਛੱਡ ਕੇ ਰਹਿ ਗਿਆ ਇਕੱਲਾ, ਤੇ ਫਿਰ ਕੀ ਕਰਦਾ? ਕਹਿਣ ਲੱਗਾ ਫਿਰ ਤੂੰ ਰੱਬ ਨੂੰ ਯਾਦ ਕਰਦਾ, ਹੇ ਰੱਬਾ, ਹੇ ਗੁਰੂ, ਤੂੰ ਬਚਾ, ਤੇਰੇ ਤੋਂ ਬਿਨਾਂ ਕੋਈ ਨਹੀਂ। ਤਰਲੇ ਲੈਂਦਾ ਫਿਰ ਦਾਸਾਂ ਨਿਕਲਦੀਆਂ, ਫਿਰ ਇਕਾਗਰਤਾ ਹੁੰਦੀ ਹੈ, ਫਿਰ ਮਨ ਜੁੜਦਾ। ਉਹ ਜੁੜਿਆ ਹੋਇਆ ਮਨ, ਇਹ ਇੱਕ ਤਰੀਕਾ ਇੱਦਾਂ ਪਾਠ ਦਾ ਜੇ ਰੋਜ਼ ਕਰੇ ਨਾ, ਤੂੰ ਕਾਮ ਪਰੇ ਹਰ ਸਿਮਰੀਏ ਐਸੇ ਸਿਮਰੋ ਨਿਤ, ਬਸ ਆ ਜੇ ਜੁਗਤੀ ਕੰਮ ਪਿਆ। ਜਦੋਂ ਇਕਾਗਰਤਾ ਨਾਲ ਨਿਰਕਾਰਨ ਕੀਤੇ, ਕਦੇ ਇੱਦਾਂ ਚੇਤੇ ਕਰ, ਬਾਕੀ ਜੁਗਤੀਆਂ ਜੁਗਤੀਆਂ ਦੀ ਕੋਈ ਲੋੜ ਨਹੀਂ। ਜਦੋਂ ਸਿਰ ਤੇ ਪੈਂਦੀ ਹੈ ਨਾ ਉਦੋਂ, ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਸਖੈਨ ਮਾਰਗ, ਇਹਦੇ ਨਾਲ ਕੋਈ ਸੌਖਾ ਹੋਰ ਮਾਰਗ ਹੈ ਹੀ ਨਹੀਂ। ਗਾਡੀ ਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ, ਇੱਥੇ ਵੀ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਪਾਵਨ ਸ਼ਬਦ ਸਾਨੂੰ ਸਿਖਾਉਣਾ ਕਰਦੇ ਨੇ। ਭਾਈ ਸਿੱਖਾ, ਜੇ ਤੂੰ ਆਪਣੇ ਜੀਵਨ ਨੂੰ ਆਨੰਦਿਤ ਕਰਨਾ ਚਾਹੁੰਦਾ ਹੈ, ਸੁਖਮਈ ਕਰਨਾ ਚਾਹੁੰਦਾ ਹੈ, ਸਖੈਨ ਕਰਨਾ ਚਾਹੁੰਦਾ ਹੈ, ਦੁੱਖ ਸਰੀਰ ਨੂੰ ਕੋਈ ਲੱਗੇ ਨਾ, ਸੁੱਖ ਹੀ ਸੁੱਖ ਹੋਣ ਚਾਰੇ ਪਾਸੇ, ਆਹ ਤੈਨੂੰ ਮੈਂ ਜੁਗਤੀ ਦੱਸਦਾ। ਜੁਗਤੀ ਕੀ ਹੈ? ਸ਼ੁਰੂਆਤ ਕਰਦੇ ਨੇ, ਸ਼ੰਤ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨਿਰੰਕਾਰ ਇੱਕ ਹੈ, ਰਮਿਆ ਹੋਇਆ ਹਰ ਥਾਂ ਤੇ ਹੈ, ਕਿਤੇ ਦੂਰ ਨਹੀਂ, ਉਸ ਤੋਂ ਨੇੜੇ ਹੋਰ ਕੋਈ ਨਹੀਂ ਜੇ। ਤੇ ਪ੍ਰਾਪਤੀ ਦਾ ਇੱਕੋ ਇੱਕ ਤਰੀਕਾ ਕਿ ਗੁਰੂ ਦੀ ਕਿਰਪਾ ਚਾਹੀਦੀ ਹੈ, ਦੱਸੇ ਹੋਏ ਗੁਰ ਮੁਤਾਬਕ। ਗੁਰ ਦਾ ਮਤਲਬ ਹੁੰਦਾ ਹੈ ਫਾਰਮੂਲਾ। ਜੋ ਗੁਰੂ ਸਾਨੂੰ ਫਾਰਮੂਲਾ ਦਿੰਦਾ, ਜੋ ਗੁਰੂ ਗਿਆਨ ਦਿੰਦਾ ਹੈ, ਜੋ ਗੁਰੂ ਮਤ ਦਿੰਦਾ ਹੈ, ਜੋ ਸਿੱਖਿਆ ਦਿੰਦਾ ਹੈ, ਜੇ ਉਸ ਨੂੰ ਤੂੰ ਪ੍ਰਾਪਤ ਕਰ ਲੈ, ਆਪਣੇ ਜੀਵਨ ਦਾ ਧਾਰਨ ਕਰ ਲਵੇ, ਤੇ ਤੂੰ ਉਹਦੇ ਪਾਤਰ ਬਣ ਜਾਂਦਾ ਨਿਰੰਕਾਰ ਦੀਆਂ ਖੁਸ਼ੀਆਂ ਦੇ, ਉਹਦੇ ਨਾਲ ਤੇਰੀ ਅਭੇਦਤਾ ਹੋ ਸਕਦੀ ਹੈ। ਇਸ ਲਈ ਸੁੱਖ ਸਰੋੜਾ ਹਰ ਤਿਆਵੋ, ਇਸ ਲਈ ਖੁਸ਼ ਸੁੱਖ ਦੇਣ ਵਾਲੇ ਸੋਹਲੇ ਖੁਸ਼ੀਆਂ ਭਰੇ ਗੀਤ ਗਾਓ, ਪ੍ਰਭੂ ਦੀ ਸਿਫਤ ਸਲਾਹ ਕਰੋ, ਹਮੇਸ਼ਾ ਚੱਲਦਿਆਂ ਫਿਰਦੇ। ਇੱਕ ਕੰਮ ਉਹ ਜਿਹੜੇ ਸਿਮਰਨ ਕਰਦੇ ਨੇ ਨਾ, ਜਿਨ੍ਹਾਂ ਦੀ ਰਹਿਮਤ ਹੈ, ਕਿਤੇ ਵੇਲੇ ਕੋਲੇ ਜਾਗ ਆ ਜਾਂਦੀ ਜਾਂ ਕਿਤੇ ਜੀ ਕਰ ਆਉਂਦਾ, ਵਾਹਿਗੁਰੂ ਸਿਮਰਨ ਕਰੀਏ। ਤੇ ਇੱਕ ਚੇਤਾ ਰੱਖਿਓ, ਜਦੋਂ ਸਿਮਰਨ ਕਰਦੇ ਹੋ ਨਾ, ਉਦੋਂ ਮਨ ਤੇ ਤਿਊੜੀਆਂ ਨਹੀਂ, ਮੁਸਕਰਾਹਟ ਚਾਹੀਦੀ ਹੈ, ਖੁਸ਼ੀ ਚਾਹੀਦੀ ਹੈ, ਆਨੰਦ ਚਾਹੀਦਾ ਹੈ, ਖੇੜਾ ਚਾਹੀਦਾ ਹੈ, ਮਨ 'ਚ ਲਿਆ ਕੇ ਆਇਓ ਖੁਸ਼ੀ, ਵਾਹਿਗੁਰੂ ਵਾਹਿਗੁਰੂ, ਮਾਠੀ ਮਿੱਠੀ ਮੁਸਕਰਾਹਟ ਚਿਹਰੇ 'ਤੇ ਹੋਵੇ ਤੇ ਉਹ ਆਨੰਦ ਵੱਖਰਾ ਹੋਏਗਾ। ਇਹਨੂੰ ਕਹਿੰਦੇ ਸੋਹਲੜੇ ਗਾਉਣੇ, ਖੁਸ਼ੀ ਦੇ ਗੀਤ ਗਾਉਣੇ, ਚਾਅ ਨਾਲ ਗਾਉਣਾ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਬੱਧਾ ਚੱਟੀ ਨਾਨਕ ਦੇ ਨਾਮ ਨਹੀਂ ਜੇ, ਨਾਮ ਬੱਧਾ ਚੱਟੀ ਨਹੀਂ ਜੇ ਭਰੇ, ਸੋਹਲਾ ਖੁਸ਼ੀ ਨਾਲ। ਗੁਰਮੁਖ ਹਰ ਫਲ ਪਾਵੋ, ਗੁਰੂ ਦੇ ਦੱਸੇ ਹੋਏ ਗੁਰੂ ਵੱਲ ਮੁੱਖ ਕਰਕੇ, ਗੁਰੂ ਕੇ ਗਿਆਨ ਦੇ ਨਾਲ ਸੁੱਖ ਦਾ ਫਲ ਪਾਇਆ ਜਾਂਦਾ ਹੈ। ਹਰ ਫਲ ਪਾਵੋ, ਹਰੀ ਦਾ ਫਲ ਹਰੀ ਪਾਇਆ ਜਾ ਸਕਦਾ, ਜੋ ਸਭ ਉਪ ਤੋਂ ਉੱਪਰ ਫਲ ਹੈ। ਗੁਰਮੁਖ ਫਲ ਪਾਵ, ਹਰ ਨਾਮ ਤੇ ਆਵੋ, ਜਨਮ ਜਨਮ ਕੇ ਦੁੱਖ ਨਿਵਾਰੇ। ਤੇ ਹੁੰਦਾ ਕੀ ਹੈ, ਜਿਨ੍ਹਾਂ ਨੇ ਗੁਰੂ ਦੇ ਆਖੇ ਲੱਗ ਕੇ ਹਰੀ ਦੇ ਫਲ ਨੂੰ ਪ੍ਰਾਪਤ ਕਰਨ ਦਾ ਯਤਨ ਕੀਤਾ ਹੈ, ਉਹਨਾਂ ਜਨਮਾਂ ਜਮੰਤਰਾਂ ਦੇ ਜਿਹੜੇ ਸਾਰੇ ਦੁੱਖ ਕੱਟੇ ਗਏ, ਸਾਰੇ ਪਾਪ ਕੱਟੇ ਗਏ। ਬਲਹਾਰੀ ਗੁਰੇ ਆਪਣੇ ਵਿੱਟੋਂ, ਜਿਨ ਕਾਰਜ ਸਭ ਸਵਾਰੇ। ਇਸ ਲਈ ਵਾਰਨੇ ਬਲਹਾਰਨੇ ਜਾਈਏ ਗੁਰੂ ਤੋਂ, ਜਿਹਨੇ ਜੁਗਤੀ ਦੇ ਦਿੱਤੀ, ਮੇਰੇ ਸਾਰੇ ਕਾਰਜ ਜਿਹੜੇ ਰਾਸ ਆ ਗਏ। ਹਰ ਪ੍ਰਭ ਕਿਰਪਾ ਕਰੇ, ਹਰ ਜਾਪੋ ਸੁਖ ਫਲ, ਹਰ ਜਨ ਪਾਵੋ ਹਰੀ ਦੇ ਜਨ, ਨਿਰੰਕਾਰ ਗੁਰੂ ਦੇ ਆਖੇ ਲੱਗ ਕੇ
ਹਰੀ ਰੂਪੀ ਫਲ ਨੂੰ ਪ੍ਰਾਪਤ ਕਰ ਲੈਂਦੇ ਨੇ। ਕਹਿਣ ਲੱਗੇ ਨਾਨਕਾਏ ਸੁਣੋ ਜਨ ਭਾਈ, ਹੇ ਭਾਈ ਜਨੋ, ਹੇ ਸੰਤ ਜਨੋ, ਸੁੱਖ ਸਰੋਲਾ ਹਰ ਤਿਆਵੋ, ਨਿਰੰਕਾਰ ਦੇ ਆਨੰਦ ਦੇ ਖੁਸ਼ੀਆਂ ਦੇ ਗੀਤ, ਉਹਦੇ ਸੋਹਲੇ ਉਹਦੇ ਗੁਣ ਗਾਓ। ਸੁਣ ਹਰ ਗੁਣ ਭੀਨੇ ਸਹਿਜ ਸੁਭਾਏ, ਇਸ ਤਰ੍ਹਾਂ ਹਰੀ ਦੇ ਨਾਮ ਨੂੰ ਸੁਣ ਸੁਣ ਕੇ ਉਹਦੇ ਰੰਗ ਵਿੱਚ ਭਿੱਜੇ ਜਾਣ, ਸਹਿਜ ਸੁਭਾਏ, ਆਤਮ ਡੋਲਤਾ, ਸਹਿਜ ਅਵਸਥਾ, ਗੁਰਮਤਿ ਸਹਿਜੇ ਨਾਮ ਧਿਆਏ, ਫਿਰ ਸਹਿਜ ਨਾਲ ਆਟੋਮੈਟਿਕਲੀ ਚੱਲ ਪੈਂਦਾ ਹੈ। ਫਿਰ ਖਾਸ ਸਿਰਦਰ ਕਰਨ ਦੀ ਲੋੜ ਨਹੀਂ, ਖਾਸ ਯਤਨ ਕਰਨ ਦੀ ਲੋੜ ਨਹੀਂ, ਰਹਿ ਜਾਂਦੇ। ਜਿਨ ਕੋ ਧੁਰ ਲਿਖਿਆ ਤਿੰਨ ਗੁਰ ਮਿਲਿਆ, ਜਿਨ੍ਹਾਂ ਨੇ ਕਰਮ ਗੁਰੂ ਨੂੰ ਮਿਲਣ ਵਾਲੇ ਸਨ ਉਹਨਾਂ ਤੇ ਰਹਿਮਤ ਹੋਈ। ਤਿੰਨ ਜਨਮ ਮਰਨ ਦੁੱਖ ਭਾਗਾ, ਉਹਨਾਂ ਨੇ ਜਨਮ ਮਰਨ ਦੇ ਗੇੜ ਵਿੱਚੋਂ ਆਪਣੇ ਆਪ ਨੂੰ ਬਚਾ ਲਿਆ, ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ। ਅੰਦਰੋਂ ਦੁਰਮਤ ਦੂਜੀ ਖੋਈ, ਅੰਦਰੋਂ ਜਿਹੜਾ ਅਗਿਆਨਤਾ ਸੀ, ਅਵਗੁਣ ਸਨ, ਉਹ ਖਤਮ ਹੋ ਗਏ। ਸੋ ਜਨ ਹਰਲੇ ਵਲਾਗਾ, ਤੇ ਉਹਦੀ ਫਿਰ ਸੁਰਤੀ ਜੁੜੀ ਨਿਰੰਕਾਰ ਦੇ ਗੁਣਾਂ ਦੇ ਨਾਲ, ਸੱਚੇ ਨਾਮ ਦੇ ਨਾਲ। ਜਿਨ ਕੋ ਕਿਰਪਾ ਕੀਨੀ ਮੇਰੇ ਸਵਾਮੀ, ਤਿੰਨਾਂ ਅੰਧਨ ਹਰ ਗੁਣ ਗਾਏ। ਇਹ ਸਾਡੇ ਆਪਣੇ ਵੱਸ ਨਹੀਂ, ਜਿਨ੍ਹਾਂ ਤੇ ਕਿਰਪਾ ਹੋ ਗਈ, ਕਿਉਂਕਿ ਜਿਹਦੇ ਤੇ ਹੋ ਜਾਂਦੀ ਉਹਦੇ ਤੇ ਹੋਂ ਮਰ ਜਾਂਦੀ। ਉਹ ਫਿਰ ਕਹਿੰਦਾ ਸੱਚੇ ਪਾਤਸ਼ਾਹ ਮੈਂ ਕਿੱਥੇ ਇੰਨੇ ਜੋਗਾ ਸਾਂ, ਹਮ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਏ। ਉਹ ਕਹਿੰਦਾ ਤੂੰ ਤਰਸ ਪਿਆ ਤੈਨੂੰ ਮੇਰੇ ਤੇ, ਤੂੰ ਕਿਰਪਾ ਕੀਤੀ ਹੈ ਮੇਰੀ ਕਿਰਪਾ ਕਰਕੇ ਤੇ ਮੈਨੂੰ ਆਪਣੇ ਨਾਲ ਜੋੜ ਲਿਆ। ਅੰਦਰ ਤਿੰਨ ਅੰਦਰ ਹਰ ਗੁਣ ਗਾਏ, ਉਹਨਾਂ ਨੇ ਦਿਨ ਰਾਤੀ ਨਿਰੰਕਾਰ ਦੇ ਗੁਣ ਗਾਏ ਜਿਨ੍ਹਾਂ ਤੇ ਤੂੰ ਖੁਦ ਕਿਰਪਾ ਕੀਤੀ ਹੈ। ਸੁਣ ਮਨ ਭੀਨੇ ਸਹਿਜ ਸਵਾਏ, ਮੇਰੇ ਮਨ ਨਿਰੰਕਾਰ ਦੇ ਨਾਮ ਭਿੱਜ ਸਹਿਜ ਸਵਾਏ ਭਿੱਜ ਗਿਆ। ਹੁਣ ਆਨੰਦ ਹੀ ਆਨੰਦ ਹੈ, ਚੱਲਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਦੁੱਖ ਸੁੱਖ ਹਰ ਵਕਤ ਲਿਵ ਜੁੜੀ ਹੈ, ਉਹਦੇ ਨਾਲ ਹੁਣ ਤਾਰ ਟੁੱਟਦੀ ਨਹੀਂ। ਗੁਰੂ ਨੇ ਅਸੀਂ ਕਿਰਪਾ ਕਰਤੀ, ਜੁਗ ਮੈਂ ਰਾਮ ਨਾਮ ਨਿਸਤਾਰਾ, ਸੰਸਾਰ ਤੋਂ ਕੇਵਲ ਤੇ ਕੇਵਲ ਇੱਕੋ ਜੁਗਤੀ ਸੀ, ਨਿਰੰਕਾਰ ਦੇ ਨਾਮ ਨਾਲ ਨਿਸਤਾਰਾ ਪਾਰ ਉਤਾਰਾ ਹੋਣਾ ਹੈ। ਹੁਣ ਮਾਲਕ ਨੇ ਰਹਿਮਤ ਕਰਕੇ ਉਹ ਅਵਸਥਾ ਬਖਸ਼ਤੀ। ਗੁਰ ਤੇ ਉਪਜੇ ਸ਼ਬਦ ਵਿਚਾਰਾ, ਗੁਰੂ ਦੇ ਰਾਹੀਂ ਸ਼ਬਦ ਦੀ ਵਿਚਾਰ ਕੀਤਿਆਂ ਇਹ ਸਾਰੀ ਅਵਸਥਾ ਪ੍ਰਾਪਤ ਹੋਈ ਹੈ, ਉਹਦੇ ਵਿੱਚੋਂ ਵਿਚਾਰ ਪੈਦਾ ਹੋਏ ਨੇ। ਗੁਰ ਸ਼ਬਦ ਵਿਚਾਰਾ, ਰਾਮ ਨਾਮ ਪਿਆਰਾ, ਗੁਰੂ ਸ਼ਬਦ ਵਿਚਾਰ ਕਰਨ ਦੇ ਨਾਲ ਨਿਰੰਕਾਰ ਦਾ ਨਾਮ ਪਿਆਰਾ ਲੱਗਣ ਲੱਗਾ। ਜਿਸ ਕਿਰਪਾ ਕਰੇ ਸਫਾਏ, ਜਿਸ ਤੇ ਉਹਨੇ ਕਿਰਪਾ ਕੀਤੀ ਉਹ ਹੀ ਇਸ ਦਾ ਰਸ ਮਾਣ ਸਕਦਾ। ਗੁਰ ਤੇ ਉਪਜੇ ਸ਼ਬਦ ਵਿਚਾਰਾ, ਗੁਰੂ ਦੇ ਸਾਹੀਂ ਸਭ ਜੁਗਦਾ ਹੈ, ਸਹਿਜੇ ਗੁਣ ਗਾਵੇ ਦਿਨ ਰਾਤੀ, ਕਿਲਵਕ ਸਭ ਗਵਾਏ। ਫਿਰ ਸਹਿਜਤਾ ਦੇ ਨਾਲ ਕੋਈ ਖਾਸ ਖਿੱਚ ਕਰਨ ਦੀ ਲੋੜ ਨਹੀਂ ਰਹਿ ਗਈ, ਰਸਨਾ ਜਪਤੀ ਤੂੰ ਹੀ ਵਾਲੀ ਅਵਸਥਾ ਆਪੇ ਬਣ ਗਈ। ਰੋਮ ਰੋਮ ਨਿਰੰਕਾਰ ਨੂੰ ਧਿਆਉਣ ਲੱਗ ਪਿਆ ਤੇ ਸਾਰੇ ਪਾਪ ਖਤਮ ਹੋ ਗਏ, ਅਵਗੁਣ ਖਤਮ ਹੋ ਗਏ, ਕੋਈ ਅਵਗੁਣ ਬਾਕੀ ਨਾ ਰਿਹਾ। ਸਭ ਕੋ ਤੇਰਾ ਤੂੰ ਸਭ ਨਾ ਕਾ ਹੋ ਤੇਰਾ ਤੂੰ ਹਮਾਰਾ। ਹੁਣ ਪਤਾ ਲੱਗਾ ਵੀ ਸਾਰਾ ਸੰਸਾਰ ਤੇਰਾ, ਹਰ ਥਾਂ ਤੇ। ਮੈਂ ਤੇ ਐਵੇਂ ਦੁਸ਼ਮਣ ਬਣਾਈ ਬੈਠਾ ਸੀ, ਮੈਂ ਤੇ ਐਵੇਂ ਸਰੀਕਾ ਕਰੀ ਜਾਂਦਾ। ਹੁਣ ਪਤਾ ਲੱਗਾ ਨਹੀਂ, ਸਭ ਕੋ ਤੇਰਾ ਹੈ ਤੂੰ ਸਭ ਨਾ ਕਾ ਹੈ, ਮੈਂ ਤੇਰਾ ਹੈ ਤੂੰ ਸਾਡਾ ਸਭ ਦਾ ਸਾਂਝਾ ਹਮਾਰਾ। ਜੁਗ ਮੈਂ ਰਾਮ ਨਾਮ ਨਿਸਤਾਰਾ, ਇਸ ਢੰਗ ਨਾਲ ਇਸ ਯੁੱਗ ਤੋਂ ਸੰਸਾਰ ਤੋਂ ਨਿਸਤਾਰਾ ਪਾਇਆ ਜਾ ਸਕਦਾ, ਪਾਰ ਉਤਾਰਾ ਪਾਇਆ ਜਾ ਸਕਦਾ ਹੈ। ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਸਾਜਣਿਆ ਇਹ ਉੱਠੇ ਘਰ ਮਾਹੀ, ਹੁਣ ਨਿਰੰਕਾਰ ਵਾਹਿਗੁਰੂ ਆਪ ਮੇਰੇ ਹਿਰਦੇ ਦੀ ਸੇਜਾ ਤੇ ਆ ਕੇ ਤੇ ਬੈਠ ਗਿਆ, ਸਬਾਏਮਾਨ ਹੋ ਗਿਆ। ਹੁਣ ਬਾਹਰ ਦੀ ਜਿਹੜੀ ਇਹ ਭਟਕਣਾ ਖਤਮ ਹੋ ਗਈ, ਹਰ ਗੁਣ ਗਾਵੇ ਤ੍ਰਿਪਤ ਕਾਈ, ਹੁਣ ਗਾ ਗਾ ਕੇ ਗੁਣ ਤੇ ਐਸਾ ਤ੍ਰਿਪਤ ਹੋ ਗਏ, ਰੱਜ ਗਏ, ਹੁਣ ਕੋਈ ਤਿੰਨ ਭੁੱਖਾਂ ਸਭ ਗਵਾਈਆਂ ਵਾਲੀ ਅਵਸਥਾ ਬਣ ਗਈ। ਹਰ ਗੁਣ ਗਾਏ ਸਦਾ ਤ੍ਰਿਪਤਾ ਸੀ, ਫਿਰ ਭੁੱਖ ਨੂੰ ਲੱਗ ਗਏ, ਹੁਣ ਤ੍ਰਿਪਤ ਹੋ ਗਿਆ, ਜਰਾ ਜਿੰਨੀ ਕੋਈ ਭੁੱਖ ਬਾਕੀ ਨਹੀਂ ਰਹੀ। ਦਹਿ ਦਸ ਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਤੇ, ਕਹਿਣ ਲੱਗੇ ਜਿਹੜੇ ਨਿਰੰਕਾਰ ਦੇ ਨਾਮ ਨਾਲ ਜੁੜ ਗਏ ਉਹਨਾਂ ਨੂੰ ਸੰਸਾਰ ਪੂਜਣ ਲੱਗ ਜਾਂਦਾ। ਇਸ ਦਸਾਂ ਦਸਾਂ 'ਚ ਉਹਦੀ ਪੂਜਾ ਹੋਣੀ ਸ਼ੁਰੂ ਹੋ ਜਾਂਦੀ ਹੈ। ਨਾਨਕ ਹਰ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀ, ਨਿਰੰਕਾਰ ਆਪ ਹੀ ਕਿਰਪਾ ਕਰਕੇ ਮਾਇਆ ਵੱਲੋਂ ਵਿਛੋੜ ਕੇ ਤੇ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। ਸਾਜਨਿਆ ਏ ਉੱਠੇ ਕਰ ਮਾਹੀ, ਮੇਰੇ ਯਤਨਾਂ ਖਦਕਾ ਨਹੀਂ, ਬਲਕਿ ਮੇਰੇ ਤੇ ਰਹਿਮਤ ਹੋ ਕੇ ਤੇ ਮੇਰੇ ਮਾਲਕ ਆਪ ਆ ਕੇ ਹਿਰਦੇ ਰੂਪੀ ਸੇਜਾ ਤੇ ਸਭਾਏਮਾਨ ਹੋ ਗਏ ਨੇ। ਗੁਰੂ ਕਿਰਪਾ ਕਰੇ, ਅਸੀਂ ਗੁਰੂ ਦੇ ਆਖੇ ਲੱਗ ਕੇ ਆਪਣੇ ਆਪ ਨੂੰ ਨਿਰੰਕਾਰ ਨੂੰ ਸਮਰਪਿਤ ਕਰ ਦਈਏ।
ਦਿਨ ਰਾਤੀ ਅਰਾਧਨ ਦੀ ਅਰਦਾਸ ਬੇਨਤੀ ਕਰੀਏ ਵਿਸਰ ਨਾਹੀਂ ਦਾਸਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਸੱਚੇ ਪਾਤਸ਼ਾਹ ਸਭ ਦੀ ਹਾਜ਼ਰੀ ਲਿਖੇ ਲਓ ਨਾਮ ਦੀ ਕਣੀ ਬਖਸ਼ ਕੇ ਸੱਚੇ ਪਾਤਸ਼ਾਹ ਕਰਤਾਰ ਕਰਨ ਫੁੱਲਾਂ ਚੁੱਕਾਂ ਦੀ ਖਿਮਾ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਾਈਆਂ ਸ਼ਬਦ ਗਾਵਣੀਆਂ ਆਈਆਂ ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣ ਅੰਗੀਕਾਰੋ ਕਰੇ ਤੇਰਾ ਕਾਲ ਸਭ ਸਵਾਰਣ ਸਭ ਨਗਰ ਸਮਰਥ ਸਵਾਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫ ਸਲਾਹ ਤੇਰੀ ਤਾਂ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਨ ਸੁਖ ਮਨ ਆਏ ਵਸਿਆ ਜਨੀਚਾ ਸਭ ਭਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਛਬ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਕਰ ਸਭਾਗੇ ਕਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਹਾ ਪੰਚ ਦੋ ਤਦ ਵਸ ਕੀਤੇ ਕਾਲ ਕੰਠਕ ਮਾਰਿਆ ਤੁਰ ਕਰਮ ਪਾਇਆ ਤੁ ਜਿਨ ਕਉ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸਕੋ ਵਾਚਿਤ ਕਰ ਅਨੰਦ ਵਾਜੇ ਅੰਨ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਸ਼ਗਵਤੀ ਪਾਸ਼ੇ ਦੱਸੋ ਜੀ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਪਿਆ ਹੈ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਚਾਹੇ ਕਿ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨਾਂ ਦੇ ਆਵੇ ਤਾਂ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਤੇ ਅੰਤਰ ਕੇ ਗੱਲ ਸਦ ਬੋਲੋ ਜੀ ਵਾਹਿਗੁਰੂ ਗਰੀਬਨ ਵਾਹ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵਾਣ ਛਕਿਆ ਦੇਗ ਚਲਾਈ ਤੇ ਵਾਹੀ ਦੇਹ ਕੰਢੇਡ ਕੀਤਾ ਤੇ ਨਾ ਪਿਆਰਿਆਂ ਤੇ ਤਿਆਰਿਆਂ ਦੀ ਕਮਾਈ ਦਾ ਧਿਆਨ ਕਰੀ ਬੋਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾ ਚੜਾਏ ਗੁਰਦੁਆਰੇ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸੀ ਕਿਸੇ ਦੇ ਕੇਸਾਂ ਸਾਸਾ ਸਿੰਘ ਤੇ ਨਾ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਗੁਰਦੁਆਰਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾ ਸਤਿਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਚਰਿਆਏ ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਚੁਗ ਜੁਗ ਹਟਾਨ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਚੁੱਚੀ ਮਤ ਪਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਬਨਵਾਜ ਪੰਥੇ ਸਦਾ ਸਿਹਾਈ ਦਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਰਾਤ ਤੋਂ ਸੇਵਾ ਸਮਾਜ ਕਰਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਡਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਦਾਰ ਦੋਏ ਕਰ ਜੋੜ ਕਰੋ ਅਰਦਾਸ ਤੁਸ ਭਾਵੇ ਤਾਂ ਰਾਸ ਇਹ ਗਰੀਬ ਨਵਾਜ ਜੀ ਆਪ ਦੀ ਚੰਨ ਕਾਮਨਾ ਅਰਦਾਸ ਪੰਜਾਬ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦਰ ਦੇ ਕੇ ਨਿਖਾਰ ਦਿੱਤਾ ਜੀ ਬੇਅੰਤ ਬਾਣੀਆਂ ਦੇ ਪਾਠ ਐਸ ਵੀ ਰਾਗੀ ਸਿੰਘ ਨੇ ਆਪਦੇ ਚਰਨ ਦੇ ਆਸਾ ਕੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਹੁਕਮ ਨਮਰੀ ਕਥਾ ਪ੍ਰਚਾਰ ਕੀਤੀ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਦੇ ਪਛਾਣ ਦੀ ਕਿਰਪਾ ਤਾਂ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਵਿਚਾਰੇ ਬਲ ਬੁੱਧੀ ਬਖਸ਼ਿਸ਼ ਕਰੋ ਮਹਾਰਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਰਾਤਾਂ ਵਿੱਚੋਂ ਪੁੱਤਰ ਕੜਾਬ ਸ਼ਾਹ ਜੀ ਦੇ ਤਿਆਰ ਕਰਕੇ ਖਾਲਸਾ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਹੇ ਗੀ ਬਨਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਦੀ ਲੰਗਰਾਂ ਟੁੱਟ ਸਵਾਰੀਆਂ ਪ੍ਰਵਾਨ ਕਰਦੀ ਆਪਦੇ ਜਾਨਾਂ ਸੇਵਾ ਕਰਦੇ ਸਾਰੇ ਟੈਰੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੜ੍ਹਦੀ ਕਲਾ ਬਖਸ਼ੋ ਅਤੇ ਸਦਾ ਹੀ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬੱਚਿਆਂ ਦੀ ਪਾਲਤਾ ਕਰੋ ਗਰੀਬ ਨਵਾਜ ਕਿਰਪਾ ਕਰੋ ਜੀ ਦਿਤਾਰ ਜੀ ਹੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਦੇ ਖਿਲਾਓ ਸੰਗਤਾਂ ਦਾ ਦਰ ਤੇ ਤਿਲ ਹੁਣ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਵਾਜ ਕਿਰਪਾ ਕਰੋ ਸਿੱਖ ਕੌਮ ਖਾਲਸਾ ਪੰਥ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸਤ ਸੰਤੋਖ ਦਾਜ ਬਖਸ਼ੋ ਚਰਨਾ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਕੇ ਉਤਾਰ ਹਰ ਮੈਦਾਨ ਜਵਾਨ ਫਤਿਹ ਬਖਸ਼ਣ ਦੀ ਪਾਲਤਾ ਕਰੋ ਜੀ ਗੁਰੂ ਜੀ ਨਵਾਜ ਕਿਰਪਾ ਕਰੋ ਇਹ ਤਾਂ ਅੱਜ ਉਹ ਦੂਰ ਦੁਰਾਡੇ ਕਰਨ 'ਚ ਬੈਠੀ ਨਾਲ ਕਿਤੇ ਕਿਤੇ ਸਰਵਣ ਕਰ ਰਹੀ ਆ ਸਾਰੇ ਸੰਗਤਾਂ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਉਤਾਰਾ ਆਪਣੇ ਕਿਰਪਾ ਦੀ ਸੰਗਤਾਂ ਨੂੰ ਤਾਂ ਬਖਸ਼ੇ ਸੰਗਤ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਉਤਾਰ ਸੰਗਤਾਂ ਮਾਏ ਬੇਟਾ ਦੇ ਚਰਨਾਂ ਪ੍ਰਵਾਨ ਕਰੋ ਬੱਚਾ ਸਾਹਿਬ ਦੇ ਕਮਾਈਆਂ ਸਭ ਕਰੋ ਘੱਟ ਵੱਧ ਬਦਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਜੀ ਤਾਰ ਮੇਰਾ ਵੀ ਕਰਿਆ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਵੇਦਰ ਹੁਕਮਨਾਮੀ ਬਖਸ਼ੇ ਕਰਕੇ ਬ੍ਰਹਮ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚਰਨਾਂ ਸੁਣਾ ਦੀ ਬਣਾਓ ਸ਼ੁੱਧ ਅਤੇ ਪਿੱਤ ਸੇਵਾ ਲੈ ਨਿਕਲਵਾ ਦੇ ਉਦਾਰ ਸਹੀ ਪਿਆਰੇ ਮੇਰੇ ਜੇ ਆਪ ਦਾ ਨਾ ਹੋ ਜਾਂਦਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਈ ਅਕਾਲ ਕੇ ਤਵੀ ਚਲਾਇਓ
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਗੋਦ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ ਖੰਡਾ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰ ਯੋਗ ਸਾਧ ਸਿੰਘ ਦੀ ਮਾਲਿਕ ਕਿਰਪਾ ਕੀ ਦਿਆ ਸੰਗਤਾਂ ਨੇ ਮੇਰੀ ਸ਼ਰਧਾ ਭਾਵਨਾ ਸਹਿਤ ਪਵਿੱਤਰ ਗੁਰਬਾਣੀ ਆਸਾ ਕੇ ਵਾਲੇ ਸਬੂਤ ਕੀਤੇ ਸਾਨੂੰ ਕੀਤੇ ਹਨ ਉਪਰੰਤ ਹੁਕਮਨਾਮ ਦੀ ਕਥਾ ਵਿਚਾਰ ਵਿਦਵਾਨ ਵੀਰਾਂ ਤੋਂ ਸਾਨੂੰ ਕੀਤੀ ਹੈ। ਅਰਦਾਸ ਉਦਾਹਰੀ ਬੜੇ ਬੜੇ ਦੁਆਰੇ ਬਖਸ਼ੇ ਪਿੱਤਰ ਨਾਮੇ ਸਾਨੂੰ ਕੀਤੇ ਸਾਹਸੀ ਅਰਦਾਸ ਪਾਸਮਾ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਤਾ ਨੂੰ ਬਖਸ਼ਿਸ਼ ਕੀਤਾ ਹੈ। ਆਸਾ ਸਿੰਘ ਦਿਆਰ ਸਿੰਘ ਤੁਹਾਨੂੰ ਪਤਾ ਹੈ ਕਿ ਪਵਿੱਤਰ ਗੁਰਬਾਣੀ ਦੇ ਸਹਿਜ ਪਾਠ ਚੱਲ ਰਹੇ ਨੇ। ਭਾਈ ਸਾਹਿਬ ਆਪ ਜੀ ਨੂੰ ਠੀਕ 10 ਵਜੇ ਤੱਕ ਪਵਿੱਤਰ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਾਉਣਗੇ। ਪਰ ਸਭ ਸੰਗਤਾਂ ਨੂੰ ਬੇਨਤੀ ਜੋ ਕਣਜ ਬਹਿ ਕੇ ਪਾਠ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਸਿਆਸਤ ਜੋ ਕਰ ਰਹੇ ਹੋ ਉਹਦੇ ਵਾਸਤੇ ਭਾਈ ਰਜਿੰਦਰ ਸਿੰਘ ਹੋਰਾਂ ਨਾਲ ਸੰਪਰਕ ਕਰਕੇ ਅਤੇ ਆਪਣਾ ਸਾਰਾ ਜਿਹੜਾ ਤੁਸੀਂ ਡਾਟਾ ਉਹਨਾਂ ਨਾਲ ਸਾਂਝਾ ਕਰਕੇ ਅਤੇ ਉਹਨਾਂ ਨੂੰ ਆਪਣਾ ਸਾਰਾ ਪ੍ਰੋਗਰਾਮ ਦਿਓ ਅਤੇ ਉਹਨਾਂ ਤੋਂ ਆਪਣਾ ਪ੍ਰੋਗਰਾਮ ਦੀ ਕਿਰਪਾਲਤਾ ਕਰੋ। ਸੋ ਭਾਈ ਰਜਿੰਦਰ ਸਿੰਘ ਦਾ ਨੰਬਰ ਹੈ 4087124145। ਇਸ ਨੰਬਰ 'ਤੇ ਕਰਕੇ ਤੁਸੀਂ ਜ਼ਰੂਰ ਉਹਨਾਂ ਦਾ ਸਾਰਾ ਸੰਪਰਕ ਕਰ ਸਕਦੇ ਹੋ। ਆਉਣ ਵਾਲੇ ਸਮੇਂ ਜੋ ਸਹਿਜ ਪਾਠ ਦੇ ਭੋਗ ਪੈਣੇ ਉਹ ਤਾਂ ਸਾਰਾ ਤੁਸੀਂ ਸਲਾਹ ਮਸ਼ਵਰਾ ਕਰ ਸਕਦੇ ਹੋ। ਸੋ ਸਤਸੰਗ ਜੀ, ਅੱਜ ਸਹਿਜ ਅਖੰਡ ਪਾਠ ਸਾਹਿਬ ਰੱਖੇ ਜਾਣੇ ਨੇ ਸਹਿਜ ਵੀ ਅਰਜਨ ਦੇ ਸੱਚੇ ਪਾਤਸ਼ਾਹ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਵਿੱਚ। ਅੱਜ ਸਹਿਜ ਪਾਠ ਰੱਖਣੇ 11 ਵਜੇ ਗੁਰਜਨ ਦੇ ਸੱਚੇ ਪਾਤਸ਼ਾਹ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਵਿੱਚ ਭੋਗ ਪੈਣਗੇ 28 ਤਰੀਕ ਨੂੰ। ਸਾਰੀ ਸੰਗਤਾਂ ਨੂੰ ਬੇਨਤੀ ਹੈ ਇਹ ਜੋ ਸ਼੍ਰੀ ਸ਼ੰਕਰ ਦੀਆਂ ਅਤੇ ਹੋਰ ਇਲਾਕਾ ਵਾਸੀ ਸੰਗਤਾਂ ਮਨਾ ਰਹੀਆਂ ਨੇ ਤੁਸੀਂ ਸਾਰੇ ਉਹਨਾਂ ਨਾਲ ਮਿਲ ਕੇ ਜ਼ਰੂਰ ਜੋ ਵੀ ਤੁਸੀਂ ਸਮਝੋ ਸੇਵਾ ਕਰ ਸਕਦੇ ਹੋ ਤਾਂ ਸੇਵਾ ਕਰਨੀ ਬੜੀ ਜ਼ਰੂਰੀ ਹੈ। ਸਤਸੰਗ ਜੀ, 29 ਤਰੀਕ ਨੂੰ ਹੈ ਜਨਮ ਭਗਤ ਕਬੀਰ ਜੀ ਦਾ, ਹਾਜ਼ਰੀ ਪਰਵ ਅਤੇ ਭਗਵਾਨ ਜੀ ਬਖਸ਼ੀਆਂ ਦਾਤਾਂ ਦਾ ਅਸੀਂ ਧੰਨਵਾਦ ਕਰੀਏ। ਸਤਸੰਗ ਜੀ, ਜੂਨ 30 ਨੂੰ ਹੈ ਪ੍ਰਕਾਸ਼ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ, ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ ਅਤੇ ਬਖਸ਼ ਜੋ ਗੁਰੂ ਸਾਹਿਬਾਂ ਨੇ ਕੀਤੀ ਹੈ ਜੋ ਦਾ ਧੰਨਵਾਦ ਕਰੀਏ। ਬਾਕੀ ਸਤਸੰਗ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੂਨ 28 ਨੂੰ ਡਾਕਟਰ ਅਲੰਕਾਰ ਸਿੰਘ ਜੀ ਆ ਰਹੇ ਨੇ ਪਟਿਆਲਾ ਯੂਨੀਵਰਸਿਟੀ ਤੋਂ, ਜੋ ਕਿ ਕਰਨਗੇ 28 ਤਰੀਕ ਨੂੰ 11:30 ਤੋਂ ਲੈ ਕੇ 12:30 ਤੱਕ। ਆਪ ਸੰਗਤਾਂ ਹਾਜ਼ਰੀਆਂ ਭਰ ਕੇ ਸਮੇਂ ਦਾ ਲਾਭ ਉਠਾਉਣ ਦਾ ਯਤਨ ਕਰੋ। ਸੋ ਸਤਸੰਗ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੁਲਾਈ 4 ਨੂੰ ਹੈ ਇੰਡੀਪੈਂਡੈਂਟ ਡੇ, ਉਸ ਦਿਨ ਸ਼ਾਮਲ ਕੀਤੇ ਬਾਅਦ ਜਿਹੜੇ ਨੇ ਉਹ ਸਪੈਸ਼ਲ ਹੋਣੇ ਨੇ, ਆਪ ਜ਼ਰੂਰ ਹਾਜ਼ਰੀਆਂ ਭਰੋ ਜੀ। ਸੋ ਸਤਸੰਗ ਜੀ, ਜੁਲਾਈ 5 ਨੂੰ ਹੈ ਫਾਊਂਡੇਸ਼ਨ ਸਟੋਨ, ਸੋ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ 5 ਜੁਲਾਈ ਨੂੰ ਰੱਖਿਆ ਗਿਆ ਸੀ। ਉਸ ਦਿਨ ਜ਼ਰੂਰ ਸਾਰੀਆਂ ਸੰਗਤਾਂ ਹਾਜ਼ਰ ਭਰੋ, ਜੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ, ਗੁਰੂ ਸਾਹਿਬ ਅਰਜਨ ਦੇਵ ਜੀ ਨੇ ਅਤੇ ਸਾਡੇ ਗੁਰੂ ਸਾਹਿਬਾਂ ਨੇ ਜੋ ਵੀ ਸਾਡੇ ਵਾਸਤੇ ਮਹਾਨ ਦੇਣ ਦਿੱਤੀ, ਅਸੀਂ ਉਸ ਦਿਨ ਹਾਜ਼ਰੀਆਂ ਭਰ ਕੇ ਉਹਨਾਂ ਦੀ ਬਖਸ਼ੀਆਂ ਦਾਤਾਂ ਦਾ ਧੰਨਵਾਦ ਕਰੀਏ। ਸਤਸੰਗ ਜੀ, ਜੁਲਾਈ 9 ਨੂੰ ਹੈ ਸ਼ਹੀਦੀ, ਭਾਈ ਮਨੀ ਸਿੰਘ ਜੀ ਦੀ ਹਾਜ਼ਰੀਆਂ ਪਰਵ, ਸ਼ਹੀਦਾਂ ਦੀਆਂ ਯਾਦ ਕਰਕੇ ਉਹਨਾਂ ਨੇ ਸਾਡੇ ਵਾਸਤੇ ਇਹ ਕੁਰਬਾਨੀ ਕੀਤੀ, ਉਹਨਾਂ ਦਾ ਜ਼ਰੂਰ ਧੰਨਵਾਦ ਕਰੀਏ। ਜੁਲਾਈ 16 ਨੂੰ ਹੈ ਸੰਗਰਾਂਦ, ਸਾਵਣ ਦੇ ਮਹੀਨੇ ਦੀ, ਆਪ ਸੰਗਤਾਂ ਨੇ ਹਾਜ਼ਰੀਆਂ ਜ਼ਰੂਰ ਭਰਨੀਆਂ ਨੇ। ਜੁਲਾਈ 13 ਤੋਂ ਲੈ ਕੇ 17 ਤੱਕ ਇੱਕ ਫਰੀ ਗੁਰਮਤਿ ਕੈਂਪ ਲੱਗ ਰਿਹਾ ਬੱਚਿਆਂ ਵਾਸਤੇ, ਫਰੀ ਗੁਰਮਤਿ ਕੈਂਪ ਲੱਗ ਬੱਚਿਆਂ ਵਾਸਤੇ, ਜਿਸ ਬੱਚਿਆਂ ਦੀ ਉਮਰ ਹੋਵੇਗੀ 6 ਤੋਂ ਲੈ ਕੇ 15 ਸਾਲ ਤੱਕ, ਗੁਰਦੁਆਰਾ ਸਾਹਿਬ ਲੱਗਣਾ ਹੈ 10 ਵਜੇ, ਅਤੇ ਇਹ ਇੱਕ ਆਪਣਾ ਕੈਂਪ ਦਾ ਸਮਾਂ ਹੈ ਜੁਲਾਈ 13 ਤੋਂ 17, ਫਰੀ ਕੈਂਪ ਲੱਗ ਰਿਹਾ ਬੱਚਿਆਂ ਦਾ, ਗੁਰਮਤਿ ਕੈਂਪ ਲੱਗ ਰਿਹਾ। ਸੋ ਆਪ ਜ਼ਰੂਰ ਬੱਚਿਆਂ ਨੂੰ ਭੇਜ ਕੇ ਸਮੇਂ ਦਾ ਲਾਭ ਉਠਾਉਣ ਦਾ ਯਤਨ ਕਰੋ। ਬੱਚਿਆਂ ਦੀ ਏਜ ਹੋਣੀ ਚਾਹੀਦੀ ਹੈ 6 ਤੋਂ ਲੈ ਕੇ 15 ਸਾਲ ਤੱਕ। ਸਤਸੰਗ ਜੀ, ਜੁਲਾਈ 24 ਨੂੰ ਹੈ ਮੀਰੀ ਪੀਰੀ ਦਿਵਸ, ਜਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਮੀਰੀ ਪੀਰੀ ਦੇ ਦਰਬਾਰ ਪਹਿਨ ਕੇ, ਸੋ ਉਸ ਸਮੇਂ ਦੇ ਮੁਤਾਬਕ ਜੋ ਜ਼ੁਲਮ ਹੋ ਰਹੇ ਸਨ ਸਾਡੇ ਸਿੱਖ ਕੌਮ ਨਾਲ, ਸਾਡੇ ਗੁਰੂ ਸਾਹਿਬਾਂ ਨਾਲ, ਉਹਨਾਂ ਦਾ ਟਾਕਰਾ ਕਰਨ ਵਾਸਤੇ ਉਹਨਾਂ ਨੇ ਤਿਆਰੀ ਕੀਤੀ ਸੀ। ਸੋ ਅੱਜ ਤੱਕ ਉਹ ਸਫਲ ਆ ਰਹੀ ਹੈ। ਆਓ ਸਤਸੰਗ ਜੀ, ਭਾਈ ਸਾਹਿਬ ਤਿਆਰ ਨੇ, ਸਾਹਿਬ ਪ੍ਰੋਗਰਾਮ ਕਰਨ ਲਈ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 512 ਤੋਂ ਅੱਗੇ ਸ੍ਰੀ ਸਹਿਜ ਪਾਠ ਆਪਾਂ ਪ੍ਰਾਰੰਭ ਕਰਨੇ ਹਨ। ਪਿਆਰ ਸਾਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 512 ਅੰਗ ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਮਹੱਲਾ ਤੀਜਾ। ਕਲ ਯੁਗ ਮੈਂ ਨਾਮ ਨਿਧਾਨ ਭਗਤੀ ਖੱਟਿਆ, ਹਰ ਉੱਤਮ ਪਦ ਪਾਇਆ, ਸਤਿਗੁਰ ਸੇਵ ਹਰ ਨਾਮ ਮਨ ਵਸਾਇਆ, ਅਨ ਦਿਨ ਨਾਮ ਧਿਆਇਆ, ਵਿੱਚੇ ਗ੍ਰਹਿ ਗੁਰ ਬਚਨ ਉਦਾਸੀ, ਹਉ ਮੈਂ ਮੋਹ ਜਲਾਇਆ, ਆਪ ਤਰਿਆ ਕੁਲ ਜਗਤ ਤਰਾਇਆ, ਧਨ ਜਣੇਂਦੀ ਮਾਇਆ, ਐਸਾ ਸਤਿਗੁਰ ਸੋਈ ਪਾਏ, ਜਿਸ ਧੁਰ ਮਸਤਕ ਹਰ ਲਿਖ ਪਾਇਆ, ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੁ, ਜਿਨ ਭ੍ਰਮ ਭੁੱਲਾ ਮਾਰਗ ਪਾਇਆ। ਮਹੱਲਾ ਤੀਜਾ। ਤ੍ਰੈ ਗੁਣ ਮਾਇਆ ਵੇਖ ਭੁੱਲੇ, ਜਿਉ ਦੇਖ ਦੀਪਕ ਪਤੰਗ ਪਚਾਇਆ, ਪੰਡਿਤ ਭੁੱਲ ਭੁੱਲ ਮਾਇਆ ਵਿਖੈ, ਦਿਖਾ ਕਿਨੈ ਕਿਹਵਾਨ ਚੜਾਇਆ, ਦੂਜੈ ਭਾਏ ਪੜ੍ਹੇ ਨਿਤ ਵਿਖਿਆ, ਨਾਵੋਂ ਦਈਏ ਖੁਆਇਆ, ਜੋਗੀ ਜੰਗਮ ਸੰਨਿਆਸੀ ਭੁੱਲੇ, ਉਨਾ ਅਹੰਕਾਰ ਗੋ ਗਰਬ ਵਧਾਇਆ, ਛਾਦਨ ਭੋਜਨ ਨਾ ਲੈਹੀ ਸਤ ਭਿਖਿਆ, ਮਨ ਹਠ ਜਨਮ ਗਵਾਇਆ, ਏਤੜਿਆਂ ਵਿੱਚੋਂ ਸੋ ਜਨ ਸਮਦਾ, ਜਿਨ ਗੁਰਮੁਖ ਨਾਮ ਧਿਆਇਆ, ਜਨ ਨਾਨਕ ਕਿਸ ਨੂੰ ਆਖ ਸੁਣਾਈਐ, ਜਾ ਕਰਦੇ ਸਭ ਕਰਾਇਆ। ਪੌੜੀ। ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ, ਇਹ ਜਮ ਕੀ ਸਿਰਕਾਰ ਹੈ, ਇਨ੍ਹਾਂ ਉੱਪਰ ਜਮ ਕਾ ਡੰਡ ਕਰਾਰਾ, ਮਨਮੁਖ ਜਮ ਮਗ ਪਾਈਅਨ, ਜਿਨ ਦੂਜਾ ਭਾਉ ਪਿਆਰਾ, ਜਮ ਪੁਰ ਬੱਧੇ ਮਾਰੀਅਨ, ਉਹ ਸੁਣੈ ਨਾ ਪੁਕਾਰਾ, ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੈ, ਗੁਰਮੁਖ ਨਿਸਤਾਰਾ। ਸਲੋਕ ਮਹੱਲਾ ਤੀਜਾ। ਹਉ ਮੈਂ ਮਮਤਾ ਮੋਹਣੀ, ਮਨ ਮੁੱਖਾਂ ਨੂੰ ਗਈ ਖਾਏ, ਜੋ ਮੋਹੇ ਦੂਜੈ ਚਿਤ ਲਾਏ ਦੇ, ਤਿਨਾ ਵਿਆਪ ਰਹੀ ਲਪਟਾਏ, ਗੁਰ ਕੈ ਸ਼ਬਦ ਪਰ ਜਾਲੀ ਐ, ਤਾਂ ਇਹ ਵਿੱਚੋਂ ਜਾਏ, ਤਨ ਮਨ ਹੂਵੈ ਉਜਲਾ, ਨਾਮ ਵਸੈ ਮਨ ਆਏ, ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ, ਗੁਰਮੁਖ ਪਾਇਆ ਜਾਏ। ਮਹੱਲਾ ਤੀਜਾ। ਇਹੋ ਮਨ ਕੇਤੜਿਆ ਜੁਗ ਭਰਮਿਆ, ਥਿਰ ਰਹਿ ਨ ਆਵੈ ਜਾਏ, ਹਰ ਭਾਣਾ ਤਾਂ ਪਰਮਾਇਨ, ਕਰ ਪਰਪੰਚ ਖੇਲ ਉਪਾਏ, ਜਾ ਹਰ ਬਖਸੇ ਤਾਂ ਗੁਰ ਮਿਲੈ, ਅਸ ਥਿਰ ਰਹਿ ਸਮਾਏ, ਨਾਨਕ ਮਨ ਹੀ ਤੇ ਮਨ ਮਾਨਿਆ,

ਅੰਦਰ ਆਪ ਵਸ ਰਹਿਆ ਆਪੇ ਰਸ ਭੋਗੀ ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ ਜੋ ਤਿਸ ਭਾਵੈ ਸੋ ਕਰੇ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਧਿਆਈ ਹੈ ਲਹਿ ਜਾਏ ਵਿਜੋਗੀ ਸਲੋਕ ਮਹੱਲਾ ਤੀਜਾ ਵਾਹੋ ਵਾਹੋ ਆਪ ਅਖਾਏਂਦਾ ਗੁਰਸ਼ਬਦੀ ਸਚ ਸੋਏ ਵਾਹੋ ਵਾਹੋ ਸਿਫਤ ਸਲਾਹ ਹੈ ਗੁਰਮੁਖ ਬੂਝੈ ਕੋਏ ਵਾਹੋ ਵਾਹੋ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਨਾਨਕ ਵਾਹੋ ਵਾਹੋ ਕਰਤਿਆ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ ਮਹੱਲਾ ਤੀਜਾ ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਵੀ ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ ਪੂਰੇ ਸ਼ਬਦ ਪ੍ਰਭ ਮਿਲਿਆ ਆਈ ਵਡਭਾਗੀਆ ਵਾਹੋ ਵਾਹੋ ਮੋਹ ਕਢਾਈ ਵਾਹੋ ਵਾਹੋ ਕਰਹਿ ਸੇਈ ਜਨ ਸੋਹਣੇ ਤਿਨਕੋ ਪਰਜਾ ਪੂਜਨ ਆਇ ਵਾਹੋ ਵਾਹੋ ਕਰਮ ਪ੍ਰਾਪਤ ਹੋਵੈ ਨਾਨਕ ਦਰ ਸੱਚੈ ਸੋਭਾ ਪਾਈ ਪੌੜੀ ਬਜਰ ਕਪਾਟ ਕਾਇਆ ਗੜ ਭੀਤਰ ਕੂੜ ਕੁਸਤ ਅਭਿਮਾਨੀ ਭਰਮ ਭੂਲੇ ਨਦਰ ਨ ਆਵਨੀ ਮਨਮੁਖ ਅੰਧ ਅਗਿਆਨੀ ਉਪਾਏ ਕਿਤੇ ਨ ਲੱਭਣੀ ਕਰ ਭੇਖ ਥੱਕੇ ਭੇਖਵਾਨੀ ਗੁਰ ਸ਼ਬਦੀ ਖੋਲਾਈਅਨ ਹਰ ਨਾਮ ਜਪਾਨੀ ਹਰ ਜੀਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਸਲੋਕ ਮਹੱਲਾ ਤੀਜਾ ਵਾਹੋ ਵਾਹੋ ਕਰਤਿਆ ਰਹਿਣ ਸੁਖ ਵਿਹਾਏ ਵਾਹੋ ਵਾਹੋ ਕਰਤਿਆ

ਸਹਿਜੇ ਗੁਰਮੁਖ ਭਾਲ ਸੇਵੜ ਭਾਗੀ ਨਾਨਕਾ ਹਰ ਹਰ ਹਿਰਦੈ ਸੰਭਾਲ ਪੌੜੀ ਏ ਮਨਾ ਅਤ ਲੁਭਿਆ ਨਿਤ ਲੁਭੇ ਰਾਤਾ ਮਾਇਆ ਮਨਸਾ ਮੋਹਣੀ ਦਹਿ ਦਿਸ ਫਿਰਾਤਾ ਅੱਗੇ ਨਾਉ ਜਾਤ ਨਾ ਜਾਏ ਸੀ ਮਨ ਮੁਖ ਦੁਖ ਖਾਤਾ ਰਸਨਾ ਹਰ ਰਸਨਾ ਚੱਖਿਓ ਫੀਕਾ ਬੋਲਾਤਾ ਜਿਨ੍ਹਾਂ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤਾਤਾ ਸਲੋਕ ਮਹੱਲਾ ਤੀਜਾ ਵਾਹੁ ਵਾਹੁ ਤਿਸ ਨੂੰ ਆਖੀਐ ਜੇ ਸੱਚਾ ਗਹਿਰ ਗੰਭੀਰ ਵਾਹੁ ਵਾਹੁ ਤਿਸ ਨੂੰ ਆਖੀਐ ਜੇ ਗੁਣਦਾਤਾ ਮਤ ਧੀਰ ਵਾਹੁ ਵਾਹੁ ਤਿਸ ਨੂੰ ਆਖੀਐ ਜੇ ਸਭ ਮਹਿ ਰਿਹਾ ਸਮਾਏ ਵਾਹੁ ਵਾਹੁ ਤਿਸ ਨੂੰ ਆਖੀਐ ਜੇ ਦੇਂਦਾ ਰਿਜਕ ਸੰਭਾਹੇ ਨਾਨਕ ਵਾਹੁ ਵਾਹੁ ਇੱਕੋ ਕਰ ਸਾ ਲਾਹੀਐ ਜੇ ਸਤਿਗੁਰ ਦੀਆ ਦਿਖਾਏ ਮਹੱਲਾ ਤੀਜਾ ਵਾਹੁ ਵਾਹੁ ਗੁਰਮੁਖ ਸਦਾ ਕਰਹਿ ਮਨ ਮੁਖ ਮਰਹਿ ਬਿਖ ਖਾਏ ਉਨਾ ਵਾਹੁ ਵਾਹੁ ਨ ਭਾਵਈ ਦੁਖੇ ਦੁਖ ਵਿਹਾਏ ਗੁਰਮੁਖ ਅੰਮ੍ਰਿਤ ਪੀਵਣ

ਓ ਤਿੰਨ ਬਲਿਹਾਰੈ ਜਾਓ। ਵਾਹੂ ਵਾਹੂ ਗੁਣੀ ਨਿਧਾਨ ਹੈ ਜਿਸਨੂੰ ਦੇ ਸੁਖਾਏ। ਵਾਹੂ ਵਾਹੂ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ। ਵਾਹੂ ਵਾਹੂ ਗੁਰਸਿੱਖ ਨਿਤ

ਤਰੈਣ ਵਿਹਾਨੀ ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪ੍ਰਾਣੀ ਬਿਨ ਗੁਰ ਕਿਨੈ ਨਾ ਪਾਇਓ ਪਚ ਮੂਏ ਅਜਾਣੀ। ਸਲੋਕ ਮਹੱਲਾ ਤੀਜਾ। ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਏ। ਵਾਹੁ ਵਾਹੁ ਅਗਮ ਅਥਾਹੁ ਹੈ।

ਵਾਹੂ ਵਾਹੂ ਕਰਮੀ ਪਾਈਐ ਆਪ ਦਇਆ ਕਰਦੇ ਨਾਨਕ ਵਾਹੂ ਵਾਹੂ ਗੁਰਮੁਖ ਪਾਈਐ ਅਨ ਦਿਨ ਨਾਮ ਲਏ ਮਹੱਲਾ ਤੀਜਾ ਬਿਨ ਸਤਿਗੁਰ ਸੇ

ਪਰਲੀ ਪੌੜੀ ਢਾਡੀ ਤਿਸਨੋ ਆਖੀਐ ਜੇ ਖਸਮੈ ਧਰੇ ਪਿਆਰ ਦਰ ਖੜਾ ਸੇਵਾ ਕਰੇ।

ਸਾ ਭਲੀ ਜਿਸਨੋਂ ਆਪੇ ਬਖਸੇ ਕਰਤਾਰ ਮਹੱਲਾ ਤੀਜਾ ਸਦਾ ਸਦਾ ਸਾਲਾ ਹੀ ਹੈ ਸੱਚੇ ਕਹੁ ਬਲ ਜਾਓ ਨਾਨਕ ਏਕ ਛੋੜ ਦੂਜੈ ਲੱਗੈ ਸਾ ਜਿਹਵਾ ਜਲ ਜਾਓ ਪੌੜੀ

ਸਦਾ ਧਿਆਇਆ, ਸੰਤ ਜਨਾ ਕੈ ਸੰਗ ਦੁੱਖ ਮਿਟਾਇਆ, ਨਾਨਕ ਭਈ ਅਚਿੰਤ ਹਰ ਧਨ ਨਿਹ ਚਲਾਇਆ। ਸਲੋਕ ਮਹੱਲਾ ਤੀਜਾ।

ਹਰ ਪਚਾਈ, ਚਿੰਤਾ ਛੱਡ ਅਚਿੰਤ ਰਹੋ, ਨਾਨਕ ਲਗ ਪਾਈ। ਸਲੋਕ ਮਹੱਲਾ ਤੀਜਾ। ਆਸਾ ਕਰਤਾ ਜਗ ਮੂਆ, ਆਸਾ ਕਰਤਾ ਜਗ ਮੂਆ, ਆਸਾ ਮਰੈ ਨ ਜਾਏ, ਨਾਨਕ ਆਸਾ ਪੂਰੀਆਂ, ਸੱਚੇ ਸਿਉ ਚਿਤ ਲਾਏ। ਮਹੱਲਾ ਤੀਜਾ। ਆਸਾ ਮਨਸਾ ਮਰ ਜਾਏ ਸੀ, ਜਿਨ ਕੀਤੀ ਸੋ ਲੈ ਜਾਏ, ਨਾਨਕ ਨਿਹਚਲ ਕੋ ਨਹੀਂ, ਬਾਜਹੋ ਹਰ ਕੈ ਨਾਏ। ਪੌੜੀ। ਆਪੇ ਜਗਤ ਉਪਾਇਓਨ, ਕਰ ਪੂਰਾ ਥਾਟ, ਆਪੇ ਸਾਹੁ ਆਪੇ ਵਣਜਾਰਾ, ਆਪੇ ਹੀ ਹਰ ਹਾਟ।

ਸਤ ਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨਿਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾਂ।

ਧਾਰੀ ਹੈ ਸਭ ਸਹਿਦੇ ਦਾ ਤਾਰ ਜੇਤ ਉਪਾਰੀ ਹੈ ਇਕਤ ਸੂਤ ਪਰੋਏ ਜੋਤ ਸੰਜਾਰੀ ਹੈ ਹੁਕਮੇ ਭਵ ਜਲ ਮੰਝ

ਘੱਟ ਘੱਟ ਮੌਲੀਏ, ਕੂੜ ਉਹ ਕਰੇ ਵਿਨਾਸ਼, ਧਰਮੇ ਤੱਗੀ ਐ, ਜਿਤ ਜਿਤ ਲਾਹੇ ਆਪ, ਤਿਤ ਤਿਤ ਲੱਗੀ ਐ। ਸਲੋਕ ਮਹੱਲਾ ਪੰਜਵਾਂ। ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸੇਰ, ਨਾਨਕ ਅੱਜ ਕੱਲ ਆਵਸੀ, ਗਾਫਲ ਫਾਹੀ ਫੇਰ। ਮਹੱਲਾ ਪੰਜਵਾਂ।

ਭੁਲਿਆ ਅੰਮ੍ਰਿਤ ਨਾਮ ਨਿਧਾਨ ਦਾਸਾਂ ਘਰ ਘਣਾ ਤਿਨ ਕੈ ਸੰਗ ਨਿਹਾਲ ਸ਼੍ਰਵਣੀ ਜਸ।

ਵਿਚਾਰਦਾ ਅਨਿਕ ਰੂਪ ਖਿਨ ਮਾਹੇ ਕੁਦਰਤ ਧਾਰਦਾ ਜਿਸ ਨੂੰ ਲਾਏ ਸੱਚ ਤਿਸ ਹੈ ਉਧਾਰਦਾ।

ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਟਨੀਤ। ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਮਹੱਲਾ ਪੰਜਵਾਂ।

ਤੇਰੀ ਮਹੱਲਾ ਪੰਜਵਾਂ। ਤੈਂਡੀ ਬੰਨ ਤੈਂਡਿਆ ਸਿਮਰਨ ਹੱਬ ਕਿਛ ਲੱਦਮ, ਬਿਖਮ ਨਾ ਡਿੱਠਮ ਕੋਈ, ਜਿਸ ਪਤ ਰੱਖੈ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ ਪੌੜੀ।

अंदर वर्तै ठाड, प्रभ चित आयै पूरन हुवै आस, नाए मन वसाय। कोई

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਨੂੰ, ਪਰਿਵਾਰਾਂ ਨੂੰ ਸਤਿਗੁਰੂ ਜੀ ਪ੍ਰਦਾਨ ਕਰਨ। ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ ਬਖਸ਼ ਲੈਣਗੇ। ਭੁੱਲਾਂ ਨਾ ਚਿਤਾਰਦੇ ਪਿਆਰ ਸਿੱਧ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਤ ਸੰਗਤ ਜੀ, ਹੁਣ ਸਾਡੇ ਅਤੀ ਸਤਿਕਾਰ ਜੋ ਭਾਈ ਲਾਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:30 ਵਜੇ ਤੱਕ ਕਰਨ।

ਮਨ ਨੂੰ ਜੇ ਕੋਈ ਸਕੂਨ ਸ਼ਾਂਤੀ ਦੇ ਸਕਦਾ ਹੈ ਉਹ ਮਹਾਰਾਜ ਦਾ ਨਾਮ ਹੈ। ਹੋਰ ਐਸੀ ਕੋਈ ਪਾਵਰ ਨਹੀਂ, ਨਾ ਪੈਸਾ, ਨਾ ਪਦਾਰਥ, ਨਾ ਧਨ ਦੌਲਤ, ਨਾ ਸ਼ੋਹਰਤ। ਜੇ ਤੇਰੇ ਅੰਦਰ ਕੋਈ ਚੈਨ ਤੇ ਟਿਕਾ ਬਖਸ਼ਿਸ਼ ਕਰ ਸਕਦਾ ਹੈ ਉਹ ਸਤਿਗੁਰਾਂ ਦਾ ਨਾਮ ਹੈ। ਪਿਆਰ ਨਾਲ ਖੁਦ ਸਤਨਾਮ ਸ਼੍ਰੀ ਹੈ। ਮਹਾਰਾਜ ਕਹਿ ਰਹੇ ਨੇ ਤੇਰੀ ਆਤਮਾ ਦੀ, ਤੇਰੇ ਜੀ ਦੀ ਜਿਹੋ ਜਿਹੀ ਵੀ ਇੱਛਾ, ਰੱਬ ਨਾ ਕਰੇ ਕਦੇ ਕੋਈ ਔਖਾ ਸਮਾਂ ਵੀ ਹੋਵੇ ਨਾ ਤਾਂ ਵੀ ਅਰਦਾਸ ਕਰ। ਅਕਸਰ ਲੋਕੀ ਦੁੱਖਾਂ ਵਿੱਚ ਹੀ ਅਰਦਾਸ ਕਰਦੇ ਨੇ, ਸੁੱਖਾਂ ਵਿੱਚ। ਤੇ ਸਤਿਗੁਰੂ ਕਹਿ ਰਹੇ ਨੇ ਦੁੱਖ ਤਦੇ ਜਾਂ ਵਿਸਰ ਜਾਏ। ਦੁੱਖ ਤਾਂ ਆਉਂਦੇ ਨੇ ਜਦੋਂ ਤੂੰ ਉਹਨੂੰ ਭੁੱਲ ਜਾਂਦਾ। ਵੱਡੀਆਂ ਵੱਡੀਆਂ ਖੁਸ਼ੀਆਂ ਵਿੱਚ ਫਿਰ ਆਪਾਂ ਸ਼ੁਕਰਾਨਾ ਭੁੱਲ ਜਾਂਦੇ ਨੇ। ਐਸੇ ਐਸੇ ਪਰਿਵਾਰ ਵੀ ਮੌਜੂਦ ਨੇ, ਆਪਣੀ ਬੇਟੀ ਦੀ ਮੈਰਿਜ ਹੈ, ਵਿਆਹ ਹੈ, ਪਰ ਪਿਓ ਸਾਰੀ ਪਾਰਟੀਆਂ, ਸਾਰੇ ਰਿਸ਼ਤੇਦਾਰ ਛੱਡ ਕੇ ਆਪਣਾ ਨੇਮ ਨਿਭਾਉਣ ਚਲੇ ਜਾਂਦਾ। ਸਾਰੇ ਰਿਸ਼ਤੇਦਾਰ ਕਹਿੰਦੇ ਨੇ ਕਿੱਥੇ ਚਲਿਆ ਗਿਆ, ਤੇ ਜਿਹੜੇ ਜਾਣਦੇ ਸਨ ਉਹ ਕਹਿੰਦੇ ਨੇ ਵੀ ਦੁਨੀਆ ਇੱਧਰ ਦੀ ਇੱਧਰ ਹੋ ਜਾਏ ਉਹਨੇ ਨੇਮ ਨਹੀਂ ਛੱਡਣਾ। ਆਪਣੀ ਬੇਟੀ ਦਾ ਵਿਆਹ ਹੈ ਪਰ ਨੇਮ ਕੁਝ ਸਮੇਂ ਲਈ ਮਿਲਣ ਵਾਸਤੇ ਆਪਣਾ ਨੇਮ ਨਿਭਾਉਣ ਚਲੇ ਗਏ। ਜਦੋਂ ਆਏ ਤੇ ਪੁੱਛਿਆ ਤੁਸੀਂ ਕਿੱਥੇ ਚਲੇ ਗਏ ਸੀ, ਤੇ ਫਿਰ ਹੱਥ ਜੋੜ ਕੇ ਨੀਵੀਂ ਪਾ ਕੇ ਕਹਿ ਦਿੱਤਾ ਜਿਸਨੇ ਇਹ ਖੁਸ਼ੀਆਂ ਦਿੱਤੀਆਂ ਉਹਦਾ ਸ਼ੁਕਰ ਕਰਨ ਦਿਆ, ਜਿਹਨੇ ਇਹ ਵਿਧ ਬਣਾਈ ਉਹਦਾ ਸ਼ੁਕਰ ਕਰਨ ਗਿਆ ਸੀ। ਸਤਿਗੁਰੂ ਕਹਿ ਰਹੇ ਨੇ ਇਕੱਲਾ ਖੁਸ਼ੀਆਂ ਦਾ ਮੌਕਾ ਹੀ ਨਹੀਂ, ਇਕੱਲੇ ਪਦਾਰਥ ਹੀ ਨਹੀਂ, ਮਨ ਨੂੰ ਵੀ ਐਸੀ ਬਖਸ਼ਿਸ਼ ਮਿਲਦੀ ਹੈ। ਇੰਝ ਲੱਗਦਾ ਹੈ ਵੀ ਤੂੰ ਹੀ ਬਾਦਸ਼ਾਹ ਹੈ, ਤੇਰੇ ਨਾਲੋਂ ਸੁਖੀ ਕੋਈ ਨਹੀਂ, ਤੇਰੇ ਵਰਗਾ ਕੋਈ ਹੋਰ ਨਹੀਂ। ਜਿਹੜਾ ਸਬਰ ਚੈਨ ਤੈਨੂੰ ਮਾਲਕ ਨੇ ਦਿੱਤਾ ਉਹ ਕਿਸੇ ਹੋਰ ਕੋਲ ਨਹੀਂ। ਇੱਕ ਵਾਰੀ ਪਾਵਨ ਪੰਕਤੀਆਂ ਕਹਿ ਦਿਓ ਸਾਰੇ, ਮਿਲਦਾ ਪਤਾ ਕਿੱਥੋਂ ਹੈ। ਸੋ ਲੱਗਾ ਸਤਿਗੁਰ ਸੇਵ ਜਾਂ ਕੋ ਕਰਮ ਤੁਰ, ਜਿਨ੍ਹਾਂ ਦੇ ਕਰਮਾਂ ਵਿੱਚ ਲਿਖਿਆ ਹੋਇਆ ਹੈ ਸਤਿਗੁਰਾਂ ਦੀ ਸੇਵਾ, ਸਤਿਗੁਰਾਂ ਦੇ ਬਚਨਾਂ ਨੂੰ ਜ਼ਿੰਦਗੀ ਵਿੱਚ ਕਮਾਉਣਾ।

ਸ਼ਬਦ ਜੋ ਅਸੀਂ ਆਪ ਜੀ ਦੇ ਸਾਹਮਣੇ ਪਹਿਲਾਂ ਕੀਰਤਨ ਕਰਨ ਲੱਗੇ ਹਾਂ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ 'ਚ ਉਚਾਰਨ ਕੀਤਾ ਹੋਇਆ ਮਲਾਰ ਮਹੱਲਾ ਪਹਿਲਾ। ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਮਲਾਰ ਰਾਗ ਦੀ ਰਾਹੀਂ ਇਨਸਾਨ ਨੂੰ ਉਪਦੇਸ਼ ਕਰ ਰਹੇ ਹਨ ਕਿ ਜਿਸ ਤਰ੍ਹਾਂ ਮੀਂਹ ਦਾ ਵਕਤ ਹੁੰਦਾ ਹੈ, ਮੀਂਹ ਦਾ ਮੌਸਮ ਹੁੰਦਾ ਹੈ, ਹੁਣ ਜਿਵੇਂ ਬਾਹਰ ਮੀਂਹ ਹੋ ਰਿਹਾ ਹੈ, ਉਸੇ ਤਰ੍ਹਾਂ ਗੁਰੂ ਦੀ ਮਿਹਰ ਦਾ ਵੀ ਮੀਂਹ ਹੁੰਦਾ ਹੈ। ਸਤਸੰਗਤ ਵਿੱਚ ਜਿਹੜਾ ਬੈਠ ਜਾਂਦਾ ਹੈ, ਉੱਥੇ ਗੁਰੂ ਦੀ ਮਿਹਰ ਦਾ, ਉਸਦੀ ਬਖਸ਼ਿਸ਼ ਦਾ ਮੀਂਹ ਹੁੰਦਾ ਹੈ। ਪਰ ਦੇਖੋ, ਜਿਵੇਂ ਬਾਹਰ ਅਸੀਂ ਮੀਂਹ ਹੋ ਰਿਹਾ ਹੋਵੇ ਅਤੇ ਕੋਈ ਭਾਂਡਾ ਪੁੱਠਾ ਹੋਵੇ, ਉਸ ਦੇ ਅੰਦਰ ਇੱਕ ਬੂੰਦ ਵੀ ਨਹੀਂ ਜਾਂਦੀ। ਉਸੇ ਤਰ੍ਹਾਂ ਸਾਡਾ ਮਨ ਹੈ, ਜੇ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਨਹੀਂ, ਸਾਡਾ ਫੋਕਸ ਸ਼ਬਦ ਵੱਲ ਨਹੀਂ ਹੈ, ਤਾਂ ਅਸੀਂ ਕੋਈ ਪ੍ਰਾਪਤੀ ਨਹੀਂ ਕਰ ਸਕਦੇ। ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼, ਜਿਉਂ ਜਿਉਂ ਬਾਣੀ ਨਾਲ ਜੁੜਦਾ ਹੈ ਮਨੁੱਖ, ਜਿਉਂ ਜਿਉਂ ਨਾਮ ਨਾਲ ਜੁੜਦਾ ਹੈ, ਸੇਵਾ ਸਿਮਰਨ ਮਨੁੱਖ ਦਾ ਜੀਵਨ ਬਦਲ ਦਿੰਦੇ ਨੇ। ਦੁੱਖਾਂ ਵਿੱਚੋਂ ਸੁੱਖਾਂ ਵਿੱਚ ਆ ਜਾਂਦਾ ਹੈ, ਸਤਸੰਗ ਕਰਦਾ ਹੈ ਅਤੇ ਬੁਰੇ ਦਿਨ ਜਿਹੜੇ ਨੇ ਉਹ ਚੰਗੇ ਬਣ ਜਾਂਦੇ ਨੇ, ਇਹ ਬਾਣੀ ਕਹਿੰਦੀ ਹੈ। ਆਓ ਇਹੀ ਅਰਦਾਸ ਗੁਰੂ ਨਾਨਕ ਦੇਵ ਮਹਾਰਾਜ ਸ਼ਬਦ ਦੇ ਅੰਦਰ ਕਰ ਰਹੇ ਹਨ। ਬਰਸ ਕੰਨਾ ਮੇਰਾ ਮਨ ਪੀਨਾ। ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਧੰਨ ਗੁਰੂ ਨਾਨਕ ਦੇਵ ਅਤੇ ਦਸਾਂ ਪਾਤਸ਼ਾਹਾਂ ਦੀ

ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਵਿੱਚੋਂ ਸ਼ਬਦ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਵਿੱਚ ਸਤਿਗੁਰੂ ਜੀ ਕੇਦਾਰਾ ਰਾਗ ਦੀ ਰਾਹੀਂ ਪਹਿਲਾਂ ਮਨ ਤਾਂ ਹੀ ਉਪਦੇਸ਼ ਕਰਦੇ ਹਨ ਅਤੇ ਬਹੁਤ ਸੋਹਣੇ ਸੋਹਣੇ ਉਦਾਹਰਣ ਦਿੰਦੇ ਨੇ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚ ਸੁਰਤ ਨੂੰ ਕਿਵੇਂ ਜੋੜਨਾ ਹੈ, ਉਸਦੇ ਨਾਮ ਨੂੰ ਕਿਵੇਂ ਜਪਣਾ ਹੈ, ਕਿਵੇਂ ਸ਼ਰਧਾ ਭਾਵਨਾ ਰੱਖਣੀ ਹੈ ਅਤੇ ਜਿਸ ਤੱਕ ਸਾਡੀ ਪਹੁੰਚ ਨਹੀਂ ਹੈ ਗਿਆਨ ਇੰਦਰੀਆਂ ਦੀ, ਉਸ ਤੱਕ ਕਿਵੇਂ ਅਸੀਂ ਪਹੁੰਚ ਸਕਦੇ ਹਾਂ ਗੁਰੂ ਦੀ ਬਖਸ਼ਿਸ਼ ਨਾਲ। ਆਓ ਕੇਦਾਰਾ ਰਾਗ ਸਰਵਣ ਕਰੀਏ।

ਆਸ਼ਾ ਕਰਨ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਇਸੇ ਤਰ੍ਹਾਂ ਗੁਰਬਾਣੀ ਕੀਰਤਨ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰੀਏ। ਸੋ ਸਾਧ ਸੰਗਤ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਖਿਮਾ। ਸੋ ਅਗਲਾ ਪ੍ਰਮ ਆਪ ਜੀ ਸਕੱਤਰ ਸਾਹਿਬ ਪਾਸੋਂ ਸਰਵਨ ਕਰੋ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਆਓ ਜੀ, ਥੋੜਾ ਜਿਹਾ ਸਮਾਂ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ, ਜਿਨ੍ਹਾਂ ਨੇ ਸਭ ਦੇ ਸਮੇਂ ਦੀ ਵੰਡ ਪਾਈ ਹੈ, ਹੁਣ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ, ਕਿਉਂਕਿ ਸਮਾਂ ਸਮਾਪਤੀ ਦਾ ਹੋ ਚੁੱਕਾ ਸੀ, ਪਰ ਫਿਰ ਵੀ ਅਸੀਂ ਸਕੱਤਰ ਸਾਹਿਬ ਜੀ ਤੋਂ ਆਗਿਆ ਲੈ ਕੇ ਇੱਕ ਸ਼ਬਦ ਦੀ ਹਾਜ਼ਰੀ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ ਜਬਦੀ ਕਲਾਂ ਵਾਲੇ ਭਰਨਗੇ। ਮੈਂ ਬੇਨਤੀ ਕਰਾਂਗਾ ਕਿ ਚੜ੍ਹਦੀ ਕਲਾ ਦਾ ਹੁਣ ਸਮਾਪਤੀ ਹੈ, ਇੱਕ ਜਕਾਰਾ ਭੈਣਾਂ ਨੂੰ।

ਪਿੱਛੇ ਦੇਖ ਦੇਖ ਦੇ ਧਨੀ ਹਨ, ਸਰਵਨ ਸੁਦਾਨੀ ਹਨ, ਖਾਲਸਾ ਪੰਥ ਦੇ ਸਿਰਜਣਹਾਰ ਹਨ। ਉੱਥੇ ਹੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਹੁਤ ਵੱਡੇ ਸੰਗੀਤਕਾਰ ਵੀ ਹਨ। ਸਤ ਸੰਗਤ ਬੋਲੋ ਸ੍ਰੀ ਦਾਸ ਨੇ ਆਰੰਭਤਾ ਕੀਤੀ ਸੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਚਨਾਂ ਤੋਂ, ਬਿਨ ਕਰਤਾਰ ਨਾ ਕਿਰਤਮ ਮਾਨੋ, ਰਾਗ ਕਲਿਆਣ ਪਾਤਸ਼ਾਹੀ ਦਸਵੀਂ। ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗ ਸਿਕਲ ਹਨ, 31 ਰਾਗ ਹੀ ਮਿਸ਼ਰਤ ਹਨ, 62 ਰਾਗ, ਏਡਾ ਵੱਡਾ ਖਜ਼ਾਨਾ। ਉੱਥੇ ਹੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 177 ਰਾਗ ਗਾਏ ਨੇ, 177। ਸਤ ਸੰਗਤ ਬੋਲੋ ਸ੍ਰੀ। ਇਹਦੀ ਪੜਚੋਲ 1990 ਦੇ ਵਿੱਚ ਸ਼ੁਰੂ ਹੋਈ ਸੀ ਔਰ ਇਹਨੂੰ 2 ਸਾਲ ਲੱਗੇ ਸਨ ਲੁਧਿਆਣੇ ਵਿੱਚ। ਦਾਸ ਉਹਦੇ ਵਿੱਚ ਸ਼ਾਮਲ ਸੀ। ਇਹ ਬਹੁਤ ਵੱਡੀ ਦੇਣ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਬਹੁਤ ਵੱਡੀ ਦੇਣ ਹੈ ਸਤ ਸੰਗਤ। ਜੇ ਅਸੀਂ ਉਸ ਦੇਣ ਨੂੰ ਸੰਭਾਲ ਸਕੀਏ, ਸ਼ਾਇਦ ਸਾਡੇ ਪੁਰਬ ਮਨਾਏ ਸਫਲ ਹੋ ਜਾਣ, ਇੱਥੇ ਆਉਣਾ ਸਫਲ ਹੋ ਜਾਏ। ਜਿਸ ਮਾਰਗ ਤੇ, ਜਿਸ ਰਸਤੇ ਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਤੋਰਨਾ ਚਾਹਿਆ, ਉਸ ਰਸਤੇ ਤੇ ਕਿਤੇ ਅਸੀਂ ਵੀ ਤੁਰ ਪਈਏ ਤੇ ਸ਼ਾਇਦ ਇਸ ਜੀਵਨ ਵਿੱਚ, ਇਸ ਲਾਈਫ ਵਿੱਚ ਐਸੀ ਕ੍ਰਾਂਤੀ ਆ ਜਾਏ। ਕ੍ਰਾਂਤੀ ਇਹ ਉਹੀ ਕ੍ਰਾਂਤੀ ਤੇ ਸੀ, ਸਤਿਗੁਰੂ ਬਿਹਰ ਕਰਨ, ਬਖਸ਼ਿਸ਼ ਕਰਨ। ਸਰਬੱਤ ਦਾ ਹਾਰਦਿਕ ਤੌਰ ਤੇ ਧੰਨਵਾਦ।

ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇਹ ਪਾਵਨ ਪਵਿੱਤਰ ਵਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਵਿਦਿਆ ਮਾਰਤੰਡ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋ ਰਹੀ ਸੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਾਣੀ ਲਿਖਵਾ ਰਹੇ ਸਨ ਤੇ ਭਾਈ ਗੁਰਦਾਸ ਜੀ ਬਾਣੀ ਲਿਖ ਰਹੇ ਸਨ ਲਿਖਣ ਵਾਲੇ ਬਾਣੀ ਲਿਖਵਾਉਣ ਵਾਲੇ ਗੁਰੂ ਅਰਜਨ ਸਾਹਿਬ ਜੀ ਲਿਖਣ ਵਾਲੇ ਭਾਈ ਗੁਰਦਾਸ ਜੀ ਦਾਸ ਬਚਨ ਪੜ੍ਹਨ ਲੱਗਾ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਘੱਟ ਗਾਇਆ ਜਾਂਦਾ ਪੜ੍ਹਿਆ ਜਾਂਦਾ ਭਾਈ ਸਾਹਿਬ ਜੀ ਦੀ ਕਲਮ ਭਾਈ ਸਾਹਿਬ ਜੀ ਦੀ ਸੋਚ ਅਦੁੱਤੀ ਸੋਚ ਹੈ ਬ੍ਰਹਮਗਿਆਨਤਾ ਵਾਲੀ ਸੋਚ ਹੈ ਇਹ ਜਿਹੜੇ ਵਚਨ ਹਨ ਕਿ ਗੁਰਸਿੱਖੀ ਉਹਦੀ ਪ੍ਰਾਪਤੀ ਕਿਵੇਂ ਹੋ ਸਕੇ ਉਹਦੇ ਕੀ ਪ੍ਰਕਾਰ ਇੱਕ ਤੇ ਸਿੱਖ ਬਣ ਜਾਣਾ ਹੈ ਨਾ ਇੱਕ ਜਿਹੜੀ ਸਿੱਖੀ ਕਮਾਉਣੀ ਹੈ ਅਸਲ ਗੱਲ ਤੇ ਉਹ ਹੈ ਰੂਪ ਭੇਸ਼ ਬਣਾ ਲੈਣਾ ਉਹ ਨਹੀਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਇਹੀ ਸਮਝਾਉਣਾ ਚਾਹੁੰਦੇ ਨੇ ਤੇ ਭਾਈ ਸਾਹਿਬ ਜੀ ਦੀ ਬਾਣੀ ਤੇ ਮੋਹਰ ਲੱਗੀ ਹੋਈ ਹੈ ਗੁਰੂ ਅਰਜਨ ਸਾਹਿਬ ਜੀ ਦੀ ਸਾਧ ਸੰਗਤ ਬੋਲੋ ਸ੍ਰੀ ਮੋਹਰ ਸਤਿਗੁਰ ਦੀ ਹੈ ਪ੍ਰਵਾਨਗੀ ਇਤਿਹਾਸ ਵਿੱਚ ਇਹ ਬਚਨ ਆਉਂਦਾ ਹੈ ਕਿ ਭਾਈ ਸਾਹਿਬ ਜੀ ਤੁਹਾਡੀ ਬਾਣੀ ਕੁੰਜੀ ਤੇ ਸਾਡੀ ਬਾਣੀ ਤਾਲਾ ਕਲ ਯੁਗ ਦੇ ਵਿੱਚ ਰਹਿ ਕੇ ਸੰਸਾਰ ਵਿੱਚ ਰਹਿ ਕੇ ਜਦੋਂ ਗੁਰਸਿੱਖ ਆਪ ਜੀ ਦੀ ਬਾਣੀ ਗੁਰੂ ਨਾਨਕ ਦੀ ਬਾਣੀ ਜਦੋਂ ਰਲਾ ਕੇ ਪੜ੍ਹੀ ਜਾਏਗੀ ਨਾ ਤੇ ਸਤਿਗੁਰੂ ਨੇ ਕਿਹਾ ਸੀ ਭਾਈ ਸਾਹਿਬ ਜੀ ਜਿਨ੍ਹਾਂ ਦੇ ਮਨ ਦੇ ਜੰਦਰੇ ਵੱਜੇ ਹੋਏ ਨੇ ਨਾ ਉਹ ਕੁੰਜੀ ਰੂਪ ਬਾਣੀ ਨਾਲ ਖੁੱਲ ਜਾਣ ਭਾਈ ਸਾਹਿਬ ਦੇ ਬਚਨਾਂ ਨੂੰ ਸਮਝੀਏ ਉਹ ਕੀ ਪ੍ਰਕਾਰ ਹਨ ਉਹ ਕਿਹੜੀ ਜੁਗਤ ਹੈ ਕਿਹੜੀ ਰਾਹ ਹੈ ਕਿਹੜਾ ਰਸਤਾ ਹੈ ਜਿਹਦੇ ਨਾਲ ਅਸਲ ਵਿੱਚ ਗੁਰਸਿੱਖ ਬਣਿਆ ਜਾ ਸਕਦਾ ਉਹ ਪ੍ਰਕਾਰ ਦੱਸੇ ਗਏ ਨੇ ਭਾਈ ਸਾਹਿਬ ਜੀ ਆਓ ਸਰਵਨ ਕਰੀਏ ਸੁਖੈਨ ਬਚਨ ਨੇ ਨਾਲ ਨਾਲ ਪਤਾ ਲੱਗਦਾ ਜਾਂਦਾ ਕਰੋ ਸਰਵਨ ਸਤਿਗੁਰੂ ਰਹਿਮਤ ਕਰਨ ਜੀ ਆਰੰਭਤਾ ਹੈ ਗੁਰਸਿੱਖੀ ਦਾ ਬੋਲਣਾ ਹੋਏ ਮਿੱਠ ਬੋਲਾ ਪਹਿਲਾ ਪ੍ਰਕਾਰ ਹੁਣ ਪਹਿਲੇ ਪ੍ਰਕਾਰ ਤੇ ਭਾਈ ਸਾਹਿਬ ਨੇ ਸਾਨੂੰ ਇਹ ਆਖਿਆ ਗੁਰੂ ਐਡਾ ਮਿੱਠਾ ਹੈ ਤੂੰ ਕੌੜਾ ਕਬੂਲ ਲੈ ਇਹ ਪਹਿਲਾ ਹੀ ਪ੍ਰਕਾਰ ਪਕੜ ਲਓ ਹਾਂ ਪਹਿਲੇ ਤਾਂ ਪੱਲੇ ਬੰਨ ਲਓ ਚੰਗੀ ਤਰ੍ਹਾਂ ਗੰਢ ਮਾਰ ਲਓ ਇਸ ਰਸਨਾ ਤੇ
ਕਦੀ ਕੜਵਾਹਟ ਨਾ ਆਵੇ। ਜੇ ਤਾਂ ਤੂੰ ਬਾਣੀ ਪੜ੍ਹਦਾ ਹੈ, ਸਿਮਰਨ ਕਰਦਾ ਹੈ, ਹੱਥਾਂ ਪੈਰਾਂ ਨਾਲ ਸੇਵਾ ਕਰਦਾ, ਫਿਰ ਤੇ ਤੇਰਾ ਅੰਦਰ ਇਵੇਂ ਹੋ ਜਾਣਾ ਚਾਹੀਦਾ ਕਿ ਬਸ ਅੰਦਰ ਵੀ ਨਿਰਮਲ ਹੋਵੇ ਤੇ ਬਾਹਰ ਵੀ ਨਿਰਮਲ ਹੋਵੇ, ਤੇ ਫਿਰ ਤੇ ਤੂੰ ਗੁਰਸਿੱਖ ਕਹਿਣ ਦਾ ਹੱਕਦਾਰ ਹੈ। ਬਸ ਇਹੀ ਸਮਝਾਉਣਾ ਚਾਹ ਰਹੇ ਨੇ। ਜਿਤਨੇ ਵੀ ਬੈਠੇ ਹੋ ਮੇਰੇ ਨਾਲ ਸਾਰੇ ਬਚਨ ਪੜ੍ਹੋ, ਤੁਹਾਡੇ ਸਾਹਮਣੇ ਸਕਰੀਨ ਤੇ ਬਚਨ ਆ ਰਹੇ, ਨਾਲ ਨਾਲ ਜ਼ਰੂਰ ਪੜ੍ਹੋ। ਸ਼ਾਇਦ ਕਿਤੇ ਮੇਰਾ ਕਲੀਆਂ ਵਾਲਾ ਕਿਰਪਾ ਕਰ ਦੇਵੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਤੇ ਰਹਿਮਤ ਭਰੀ ਨਿਗਾਹ ਕਰ ਛੱਡੇ ਤੇ ਸਾਨੂੰ ਮਿੱਠਾ ਬੋਲਣਾ ਆ ਜਾਏ, ਨਿਵ ਚੱਲਣਾ ਆ ਜਾਏ, ਤੇ ਜਦੋਂ ਇਸ ਅਵਸਥਾ ਦੇ ਮਾਲਕ ਬਣ ਜਾਵਾਂਗੇ ਨਾ, ਫਿਰ ਸਿਰ ਦੇਣਾ ਵੀ ਆ ਜਾਵੇਗਾ। ਬੋਲੋ ਸ੍ਰੀ, ਫਿਰ ਹੀ ਆਵੇਗਾ, ਉਸ ਤੋਂ ਪਹਿਲੇ ਨਹੀਂ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਭਾਵੇਂ ਤੱਤੀਆਂ ਤਵੀਆਂ ਤੇ ਬਹਿ ਕੇ ਸਨ, ਪਰ ਸਤਿਗੁਰ ਨੇ ਕੋਈ ਉਲਾਂਭਾ ਨਹੀਂ ਸੀ ਕੀਤਾ, ਆਪਣੇ ਰਸਨਾ ਤੋਂ ਹੀ ਬਚਨ ਆ ਕੇ ਸਨ। ਉਲਾਹਨੂ, ਉਲਾਹਨੋ ਦੇ ਅਰਥ ਨੇ ਉਲਾਂਭਾ, ਗਿਲਾ, ਸ਼ਿਕਵਾ। ਹੁਣ ਤੱਤੀਆਂ ਤਵੀਆਂ ਤੇ ਵੀ ਬਹਿ ਕੇ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਕੋਈ ਉਲਾਂਭਾ ਨਹੀਂ, ਹੇ ਪਰਮੇਸ਼ਰ ਤੂੰ ਮੇਰੇ ਨਾਲ ਕੀ ਕਰ ਰਿਹਾ। ਸੋਚਣ ਵਾਲੀ ਗੱਲ ਹੈ, ਇੱਥੇ ਕੋਈ ਜਰਾ ਜੀ ਵੀ ਸੱਟ ਵੀ ਲੱਗ ਜਾਏ, ਕਿਤੇ ਪ੍ਰਸ਼ਾਦੇ ਪਕਾਉਂਦਿਆਂ ਨੂੰ ਹੱਥ ਵੀ ਸੜ ਜਾਏ, ਕੁਛ ਹੋ ਜਾਂਦਾ ਤੇ ਬੰਦਾ ਉਲਾਂਭੇ ਦੇਣ ਤੁਰ ਪੈਂਦਾ ਹੈ। ਸਤਿਗੁਰ ਸਾਰੀਆਂ ਤਕਲੀਫਾਂ ਮੈਨੂੰ ਹੀ ਦੇਈ ਜਾਂਦਾ। ਉਹ ਪਿਆਰਿਆ ਕਦੀ ਇਹ ਨਹੀਂ ਸੋਚਿਆ, ਜਦੋਂ ਸਾਹਿਬਜ਼ਾਦੇ ਨੀਹਾਂ 'ਚ ਖਲੋਤੇ ਸਨ, ਕਦੀ ਉਹਨਾਂ ਨੂੰ ਪੁੱਛ ਕੇ ਦੇਖਦਾ ਤੁਹਾਨੂੰ ਕੋਈ ਉਲਾਂਭਾ ਨਹੀਂ, ਤੁਸੀਂ ਤੁਹਾਡੇ ਵੱਲੋਂ ਕੋਈ ਗਿਲਾ ਨਹੀਂ ਵੀ ਤੁਹਾਨੂੰ ਦੀਵਾਰ 'ਚ ਚੜਿਆ ਜਾ ਰਿਹਾ। ਸਾਹਿਬਜ਼ਾਦਿਆਂ ਨੂੰ ਤਿਆਰ ਬਰ ਤਿਆਰ ਕਰਕੇ ਜਦੋਂ ਭੇਜਦੇ ਨੇ, ਉਹਨਾਂ ਨੂੰ ਗਿਲਾ ਨਹੀਂ ਆਇਆ ਪਿਤਾ ਜੀ ਕਿੱਥੇ ਭੇਜ ਰਹੇ। ਪਰ ਮੇਰੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਨੇ ਤੇ ਕਮਾਲ ਕਰ ਦਿੱਤੀ ਸੀ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂ ਗੁਰੂ ਗੋਬਿੰਦ ਸਿੰਘ, ਜ਼ੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ। ਅਖੀਰ ਚ ਜਾ ਕੇ ਲਿਖਦੇ ਨੇ, ਕਾਦਰ ਏ ਹਰ ਕਾਰ ਗੁਰੂ ਗੋਬਿੰਦ ਸਿੰਘ, ਸਾਰੇ ਆਖੋ ਮੇਰੇ ਨਾਲ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਧੰਨ ਨੋ ਕਲਗੀਆਂ ਵਾਲੇ ਸਾਹਿਬ। ਜਿੱਥੇ ਛੋਟੀ ਜੀ ਉਮਰ ਚ ਕਹਿੰਦੇ ਨੇ, ਪਿਤਾ ਜੀ ਜੇ ਤੁਹਾਡਾ ਤੁਹਾਡੇ ਸੀਸ ਦਿੱਤੇ ਆ ਇਹਨਾਂ ਦਾ ਧਰਮ ਬਚਦਾ ਹੋਵੇ, ਅੱਗੋਂ ਉਹ ਆਪ ਬੱਚਿਆਂ ਨੂੰ ਤੋਰ ਰਹੇ। ਕਿੰਨੀਆਂ ਸਿਫਤਾਂ ਬਣਦੀਆਂ ਨੇ ਕਲਗੀ ਵਾਲੇ ਦੀ, ਹਾਂਜੀ।
14 जंग लड़िया ने मेरे सतगुरु ने, 14 जंगा लड़िया ने, ते एक जंग विच भी सतगुरु हारे नहीं, 14 जितिया ने। बोलो श्री क्यों है मेरा बादशाह दरवेश, देख देख देता नहीं, सरबंस दानी, संत सिपाही संगीतकार, धन गुरु गोविंद सिंह पातशाह, केड़ी सिखी केड़ा मार्ग केड़ा रस्ते नाल जोड़िया है। भाई साहब जी सानू समझा रहे, भाई साहब भाई गुरदास, आओ पढ़िए सारे प्यार ना।

0: ਮੇਰੇ ਨਾਲ ਲੜ ਬੀਤੀ ਹੋਈ। ਬਚਨ ਧਿਆਨ ਨਾਲ ਸੁਣਿਆ, ਇਹ ਹੱਡ ਬੀਤੀ ਦੱਸ ਰਹੀ। ਗੁਰਦੁਆਰਾ ਗ੍ਰੈਂਡ ਰੌਕ ਨਿਊ ਜਰਸੀ, ਕਾਫੀ ਪੁਰਾਣੀ ਗੱਲ ਇਹ ਬਚਨ, ਕਾਫੀ ਸਾਲ ਹੋ ਗਏ। ਚਾਂਜੀ ਚਾਂਜੀ ਉੱਥੇ ਗੁਰੂ ਕੀ ਸੇਵਾ ਐਡ ਗ੍ਰੰਥੀ ਸਾਹਿਬ, ਆਪ ਜੀ ਨੇ ਹੁਣੇ ਚੜ੍ਹਾਈ ਕੀਤੀ ਹੈ। ਉਹਨਾਂ ਦੇ ਪਰਿਵਾਰ ਮਾਤਾ ਜੀ ਥੋੜਾ ਚਿਰ ਪਹਿਲੇ ਦਾਸ ਉੱਥੇ ਕੀਰਤਨ ਤੇ ਵੀ ਗਿਆ ਸੀ, ਬਹੁਤ ਪਿਆਰ ਕਰਦੇ ਸੀ। ਗੁਰਸਿੱਖ ਤੇ ਬੜੇ ਦੇਖੇ ਪਰ ਉਹਨਾਂ ਵਰਗਾ ਗੁਰਸਿੱਖ ਵੀ ਕਿਤੇ ਦੂਰ ਦੁਰਾਡੇ ਉਹਨਾਂ ਜਾਣਾ ਸੀ। ਅਸੀਂ ਉਸ ਵਕਤ ਥੋੜੇ ਦਿਨਾਂ ਵਾਸਤੇ ਉਸ ਸੇਵਾ ਵਿੱਚ ਆਏ ਸੀ। ਬੜੇ ਪਿਆਰ ਸਹਿਤ ਆਖਣ ਲੱਗੇ ਵੀ ਅਸਾਂ ਦੋ ਕੁ ਦਿਨ ਲੱਗ ਜਾਣੇ ਨੇ ਤੇ ਤੁਸੀਂ ਅੰਮ੍ਰਿਤ ਵੇਲੇ ਦੀ ਸੇਵਾ ਕਰੋ। ਝਟਪਟ ਮੇਰੇ ਰਸਨਾ ਤੋਂ ਇਹ ਗੱਲ ਹੈ ਕਿ ਸਤਿਬਚਨ ਜੀ ਧੰਨ ਭਾਗ ਨੂੰ ਮਹਾਰਾਜ ਜੀ ਦੇ ਪ੍ਰਕਾਸ਼ ਦੀ ਸੇਵਾ ਸਾਡੇ ਕਿ ਤਿੰਨ ਪੌਣੇ ਚਾਰ ਵਜੇ ਕਹਿੰਦੇ ਨੇ ਹੁੰਦੀ ਹੈ, ਮੈਂ ਕਿਹਾ ਕੋਈ ਗੱਲ ਨਹੀਂ ਜੀ, ਅਸੀਂ ਤ੍ਰੈ ਜਣੇ ਆਏ ਵਾਂ ਕਰਾਂਗੇ ਸੇਵਾ। ਸਰਦੀ ਦੇ ਦਿਨ ਆਹੀ ਦਿਨ ਸਰ ਤੇ ਬਰਫਾਂ ਦਾ ਢੇਰ ਲੱਗਿਆ, ਉਸ ਪਾਸੇ ਬਰਫ ਪੈਂਦੀ ਵੀ ਬੜੀ ਇਹਨਾਂ ਦਿਨਾਂ ਚ, ਬਹੁਤ ਬੇਅੰਤ ਹੈ। ਅਸੀਂ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਣੀ ਕੀਤਾ, ਮਹਾਰਾਜ ਜੀ ਦੇ ਸੁਖਾਸਨ ਸਾਹਿਬ ਜੀ ਦੇ ਕਮਰੇ ਤੱਕ ਪਹੁੰਚੇ। ਸ਼ੀਸ਼ਾ ਲੱਗਾ ਸੀ ਤੇ ਮੇਰੀ ਨਿਗਾਹ ਹਾਲ ਚ ਪਾਈ, ਤੇ ਮਨ ਵਿੱਚ ਆ ਰਿਹਾ ਵੀ ਇਹ ਸੰਗਤ ਕਿੱਥੋਂ ਆਈ ਹੈ। ਸਾਡੇ ਤਿੰਨ ਦਾ ਸਮਾਂ ਤੇ ਸਾਰਾ ਹਾਲ ਖਾਲਸਾਹੀ ਜਹੋ ਜਲਾਲ ਵਿੱਚ ਸਜਿਆ ਬੈਠਾ। ਬੋਲੋ ਸ੍ਰੀ, ਤੇ ਮੈਂ ਵੇਖ ਰਿਹਾ, ਬੜਾ ਹੈਰਾਨ ਹੋਇਆ ਵੀ ਇਸ ਵੇਲੇ ਇਹ ਸੰਗਤ ਤੇ ਕਿੱਥੋਂ ਆਈ ਹੈ। ਮਹਾਰਾਜ ਜੀ ਦਾ ਸੱਚੇ ਪਾਤਸ਼ਾਹ ਦੀ ਪਾਵਨ ਪੁੱਤਰ ਬੀੜ ਸਿਰ ਤੇ ਲਈ ਭਾਈ ਜਸਵੀਰ ਸਿੰਘ ਚੌਰ ਸਾਹਿਬ ਕਰਨ ਵਾਲੇ ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਆ ਰਹੇ ਹਾਂ। ਤੇ ਜਕਾਰੇ ਵੱਜਣੇ ਸ਼ੁਰੂ ਹੋ ਗਏ, ਔਰ ਇੰਨੀ ਆਵਾਜ਼ ਪਹਿਲੇ ਤੇ ਅੰਦਰੋਂ ਬੜਾ ਡਰ ਜਿਹਾ ਲੱਗਾ, ਘਬਰਾ ਵੀ ਗਿਆ, ਪਰ ਇੱਕਦਮ ਸੱਚੇ ਪਾਤਸ਼ਾਹ ਨੇ ਜ਼ਿਹਨ ਚ ਆਖਿਆ ਇਹ ਕਲਗੀ ਵਾਲਿਆ ਤੇਰੀ ਖੇਡ ਹੈ ਕੋਈ। ਇਹ ਤੂੰ ਆਪ ਹੀ ਵਿਚਰਦਾ ਪਿਆ ਐਵੇਂ ਲੱਗ ਰਿਹਾ। ਪ੍ਰਕਾਸ਼ ਕੀਤਾ ਮਹਾਰਾਜ ਜੀ ਦਾ, ਹੁਕਮਨਾਮਾ ਲਿਆ। ਹੁਕਮਨਾਮਾ ਵੀ ਯਾਦ ਸੀ, ਮੈਨੂੰ ਯਾਦ ਹੈ। ਟੋਡੀ ਮਹੱਲਾ ਪੰਜਵਾਂ, ਰਸਨਾ ਗੁਣ ਗੋਪਾਲ ਨਿਤ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜੇ ਹੋ ਸਗਲੇ ਦੁੱਖ ਭਲਾਏ। ਬੜੀ ਬੜੇ ਸਾਲ ਪੁਰਾਣੀ, ਘੱਟੋ ਘੱਟ 20 ਸਾਲ ਤੋਂ ਹੋ ਗਏ। ਬਸ ਜਿਸ ਤਰ੍ਹਾਂ ਹੀ ਹੁਕਮਨਾਮਾ ਲਿਆ ਤੇ ਅਰਦਾਸ ਕੀਤੀ ਤੇ ਸਵੇਰੇ ਅੰਮ੍ਰਿਤ ਵੇਲੇ, ਉਸ ਤੋਂ ਬਾਅਦ ਚੰਦ ਜੀ ਆਪ ਹੀ ਆਸਾ ਕੀ ਵਾਰ ਲਾਉਂਦੇ ਹੁੰਦੇ ਸਨ। ਮੈਂ ਕਿਹਾ ਮਹਾਰਾਜ ਜੀ ਤੁਸੀਂ ਚਿੰਤਾ ਨਾ ਕਰੋ, ਅਸੀਂ ਹਾਜ਼ਰੀ ਭਰਾਂ। ਮੁੜ ਕੇ ਅਸੀਂ ਆਸਾ ਕੀ ਵਾਰ ਵੀ ਲਾਈ, ਨੇਤਰ ਬੰਦ ਕਰਕੇ ਮੈਂ ਆਸਾ ਕੀ ਵਾਰ ਵੀ ਲਾਉਂਦਾ ਰਿਹਾ। ਸਮਾਪਤੀ ਕੀਤੀ, ਅਰਦਾਸ ਹੋਈ। ਉਹ ਜਿਤਨਾ ਹੀ ਖਾਲਸਾਈ ਪੰਥ ਬੈਠਾ ਸੀ ਸਾਰਾ ਜਾ ਚੁੱਕਾ ਸੀ।
1: ਬੋਲੋ ਸ੍ਰੀ।
0: ਅਹਿਸਾਸ ਜ਼ਰੂਰ ਹੋ ਗਿਆ। ਬਾਅਦ ਚੋਂ ਮਨ ਵਿੱਚ ਇਹ ਗੱਲ ਵੀ ਆ ਗਈ, ਮੈਂ ਕਿਹਾ ਨਹੀਂ, ਇਹ ਸਾਰੇ ਸ਼ਹੀਦ ਸਿੰਘਾਂ ਦਾ ਪੈਰਾ ਸੀ। ਇਹ ਆਪਣੇ ਅੱਖੀ ਦੇਖਿਆ ਸੀ। ਅਸਲ ਗੁਰਸਿੱਖ ਦੀ ਪਹਿਚਾਣ ਇਹਨਾਂ ਨੇਤਰਾਂ ਨੇ ਦਿੱਤੀ। ਇਸ ਕਰਕੇ ਬਾਰ ਬਾਰ ਇਹੀ ਅਰਦਾਸ ਕਰਦਾ ਮੈਂ ਹਮੇਸ਼ਾ, ਸਿੱਖ ਬਣਨਾ ਤੇ ਪੂਰੇ ਬਣ ਜਾਈਏ, ਅਧੂਰੇ ਨਾ ਰਹੀਏ। ਫਿਰ ਹੀ ਇਸ ਜੀਵਨ ਦੀ ਗਤੀ ਹੈ, ਨਹੀਂ ਤੇ ਕੋਈ। ਭਾਈ ਸਾਹਿਬ ਦੇ ਬਚਨ ਪੜ੍ਹ ਲਈਏ।

Hallelujah.

Thank you.

कृपा करे।

Hello.

ਦੇਖ ਲਓ ਨਾਨਕ ਜਾ ਕੇ ਮਤਲਬ ਮੇਰੀ ਹੈ।

ਗੁਰੂ ਦੇ ਨਾਲ ਤੁਸੀਂ ਦੇਖਦੇ ਹੋ ਸਮੁੰਦਰ ਹੈ। ਸੋ ਕੈਸੀ ਸਿਮਲੀ ਦੇ ਭਗਤ ਵਰਤਦੇ ਨੇ ਔਰ ਕਿਸ ਤਰ੍ਹਾਂ ਉਸ ਵਾਹਿਗੁਰੂ ਦੇ ਨਾਲ ਆਪਣਾ ਸਪਿਰਚੁਅਲ ਕਮਿਊਨੀਕੇਸ਼ਨ ਕਰਦੇ ਨੇ।